0: 아니구래. 엄마 엄마.
1: Keep it on the voice of the city. CJMR 1320.

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Keep it on the voice of the city, CJMR 1320.

0: voice for your community. The voice of the city. CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: where cultures connect. CJMR 1320, the voice of the city.
1: Nature.

0: is CJMR 1320, the voice of the city.
1: Yeah, busy grip on the beat.

0: ਚਿਕਾ ਚੋਈ ਉੱਠ ਕੇ ਆ ਜਾਂਗੇ ਸ਼ੇਰ।
1: Encouraging community, culture, and unity. CJMR 1320.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

You're listening to CJMR 1320, the voice of the city.

0: ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਲੇ ਫੀ ਸਿੱਧੂ
1: Where cultures connect. CJMR 1320, the voice of the city.

ਕੁਛ ਗੱਲਾਂ ਦੱਸ ਸਕਦਾ, ਕੁਛ ਦੱਸ ਕੇ ਵੀ ਸਮਝ ਨਹੀਂ ਆਉਣੀ। ਕੁਛ ਤੇਰੀਆਂ ਨੇ, ਕੁਛ ਮੇਰੀਆਂ ਨੇ, ਤੇਰਾ ਮਿਲਣਾ ਤੇਰਾ ਵਿਛੜਨਾ। ਤੂੰ ਕਦੇ ਪਰਛਾਵੇਂ ਤੋਂ ਨੇੜੇ, ਤੂੰ ਕਦੇ ਸਭ ਤੋਂ ਦੂਰ। ਤੇਰਾ ਹਾਸਾ ਤੇਰਾ ਰੋਣਾ, ਤੇ ਕਦੇ ਕਦੇ ਇੱਕਦਮ ਚੁੱਪ ਹੋਣਾ। ਸਭ ਕੁਛ ਜੋ ਤੇਰੇ ਨਾਲ ਰਹਿ ਕੇ ਨਿੱਕੀ ਨਿੱਕੀ ਚੀਜ਼ ਨੂੰ ਜੀਣਾ ਸਿੱਖਿਆ, ਨਿੱਕੀਆਂ ਚੀਜ਼ਾਂ 'ਚ ਖੁਸ਼ ਹੋਣਾ ਸਿੱਖਿਆ, ਉੱਚੀ ਉੱਚੀ ਹੱਸਣਾ ਸਿੱਖਿਆ, ਦਿਲ 'ਚ ਕੀ ਚੱਲ ਰਿਹਾ ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆ, ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

0: Real news, real impact, showing you real world. CJMR 1320. CJMR 1320. The voice of the city.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਸੀ ਜਿਹਦੇ ਵਿੱਚ ਦੀ ਸਾਹ ਵਗਦੇ, ਸੀ ਜਿਹਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: You're listening to CJMR 1320, the voice of the city.

ਚੱਪਲਾਂ ਹੁਣ ਤੱਕ ਜੁੜੀਆਂ ਨਹੀਂ, ਕਿੱਥੋਂ ਲਈਏ ਬੈਗ ਵਰਸਾਚੇ ਦੇ। ਸੁਪਨੇ ਵੀ ਆਉਣ ਸਲਾਬੇ ਨੀ, ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ, ਕਰਜ਼ੇ ਵਿੱਚ ਡੁੱਬੇ ਹਰਫ ਦੀਆਂ, ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ, ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

тільки не знаю, чи хочеш моє серце навіки і цю душу глибоко.

скільки тих снів, скільки мрій все в'ється, скільки бажань.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: instructions too, sir.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: Real news, real impact, showing you real world. CJMR 1320. CJMR 1320. The voice of the city.
3: CJMR 1320 AM Chawla News Network Toronto ਦੀ ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ ਜਿਸ ਦੇ ਵਿਚ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕੇ ਸਾਡੀ ਸਾਰੀ ਟੀਮ ਹਾਜ਼ਰ ਹੈ। ਸਰਦਾਰ ਜਸਬੀਰ ਸਿੰਘ ਜੀ ਪੱਟੀ ਔਰ ਇਸ ਤੋਂ ਇਲਾਵਾ ਰਣਜੀਤ ਰਾਣਾ ਜਗਰਾਂ ਤੋਂ ਆਪਣੀ ਆਵਾਜ਼ ਦੇ ਰਾਹੀਂ ਸਾਂਝ ਪੈਦਾ ਕਰਨਗੇ। ਪੰਜਾਬ ਤੋਂ ਖ਼ਬਰਾਂ ਮੇਰੇ ਪਾਸ ਖ਼ਬਰਾਂ ਨੇ ਸਾਂਝੀਆਂ ਕੀਤੀਆਂ ਜਾਣਗੀਆਂ। ਤੁਸੀਂ ਸਿਰਫ ਬਰਾਏ ਕਰਮ ਬਰਾਏ ਮਿਹਰਬਾਨੀ ਇਕ ਬੇਨਤਾ ਪ੍ਰਵਾਨ ਕਰੋ ਕਿ ਆਪਣੇ ਵਰਗੇ ਦੋਸਤ ਮਿੱਤਰ ਸੁਨੇਹੀ ਸੁਹਿਰਦ ਜਿਨ੍ਹਾਂ ਨੂੰ ਤੁਸੀਂ ਦੱਸ ਸਕਦੇ ਹੋ ਪਲੀਜ਼ ਦੱਸ ਦਿਓ। ਧੰਨਵਾਦੀ ਹੋਵਾਂਗੇ ਤਾਂ ਕਿ ਉਹ ਵੀ ਇਨ੍ਹਾਂ ਖ਼ਬਰਾਂ ਤੋਂ ਜਿਹੜਾ ਹੈ ਲਾਹਾ ਲੈ ਸਕਣ, ਇਨਫਾਰਮੇਸ਼ਨ ਪ੍ਰਾਪਤ ਹੋ ਸਕੇ ਤੇ ਪ੍ਰੋਗਰਾਮ ਦੇ ਵਿਚ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਹਾਂ ਤੇ ਰਿਣੀ ਰਵਾਂਗੇ, ਧੰਨਵਾਦੀ ਹੋਵਾਂਗੇ। ਸੋ ਲੋਕਲ ਨੰਬਰ 647-910-13 ਵੀ 641-741-1919 ਅਤੇ ਯੂਟਿਊਬ ਫੇਸਬੁੱਕ ਦੇ ਰਾਹੀਂ IPTV ਬਾਕਸ ਤੇ ਰੰਗਲਾ ਪੰਜਾਬ ਦਾ ਐਪ CJMR 1320 70 ਸਾਲ ਤੋਂ ਰੇਡੀਓ ਦੀ ਮਾਰਕੀਟ ਦਾ ਬਾਬਾ ਬੋਰਡ।

0: ਓਰੀਲੀਆ, ਨਿਊ ਮਾਰਕੀਟ, ਏਜੈਕਸ, ਗੋਲਫ, ਅਰੋੜਾ, ਸਕਾਰਬਰੋ, ਮਾਰਕਮ, ਪਿਕਰਿੰਗ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਮਿਸੀਸਾਗਾ, ਬਰੈਂਪਟਨ, ਵੌਨ, ਬਰਲਿੰਗਟਨ, ਹਮਿਲਟਨ, ਮਿਲਟਨ, ਸੈਂਟ ਕੈਥਰੀਨ ਅਤੇ ਨਾਗਰਾ ਫਾਲ ਤੇ ਬਫਲੋ ਦੇ ਏਰੀਏ ਦੇ ਵਿਚ ਸੁਣਿਆ ਜਾਂਦਾ। ਕੱਲ ਓਰੀਲੀਆ ਤੋਂ ਮੈਸੇਜ ਆਇਆ ਇਕ ਕਿ 35 ਕਿਲੋਮੀਟਰ ਦੂਰ ਓਰੀਲੀਆ ਤੋਂ ਅਸੀਂ CGMR 1320 AM ਨੂੰ ਸੁਣ ਰਹੇ ਹਾਂ ਤੇ ਕ੍ਰਿਸਟਲ ਕਲੀਅਰ ਸੁਣਾਈ ਦੇ ਰਿਹਾ ਹੈ। ਬੇਨਤੀ ਹੈ ਕਿ ਰਾਤ ਦੇ ਪ੍ਰੋਗਰਾਮ ਦੇ ਵਿਚ 8:30 ਵਜੇ ਤੋਂ ਬਾਅਦ ਅਜੇ ਸਾਨੂੰ ਸਟਿਲ ਜਿਹੜੀ ਹੈ ਉਹ ਟਾਵਰ ਤੋਂ ਸਹੀ ਸਿਗਨਲ ਪ੍ਰਾਪਤ ਨਹੀਂ ਹੋ ਰਹੇ। ਸਾਡੀ ਟੀਮ ਵੈਸੇ ਲੱਗੀ ਹੋਈ ਹੈ, ਸੋ ਜੋ ਹੀ ਸਾਨੂੰ ਉਹ ਕਾਮਯਾਬੀ ਮਿਲ ਗਈ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਖ਼ਬਰਾਂ ਦਾ ਅਗਲਾ ਹਿੱਸਾ ਲੈ ਕੇ ਤੁਹਾਡੀ ਸੇਵਾ ਦੇ ਵਿਚ ਸਾਡੀ ਟੀਮ ਹਾਜ਼ਰ ਹੈ। ਸੋ ਇਹ ਨਹੀਂ ਕਿ ਰਾਤ ਨੂੰ ਉੱਕਾ ਹੀ ਨਹੀਂ ਸੁਣਦਾ, ਪਰ ਏਡੀ ਦੂਰ ਤੱਕ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਦੱਸੀਆਂ ਨੇ ਕਿ ਪਰੂਫ ਦੇ ਆਧਾਰ ਤੇ ਕਿ ਨਾਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੋਂ ਲਾ ਕੇ ਨਿਊ ਮਾਰਕੀਟ ਤੇ ਓਰੀਲੀਆ ਤੋਂ 35 ਕਿਲੋਮੀਟਰ ਦੂਰ ਦਾ ਮੈਸੇਜ ਆਉਣਾ ਸਾਡੇ ਵਾਸਤੇ, ਤੁਹਾਡੇ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਇਹ ਇਕ ਮਾਣ ਵਾਲੀ ਗੱਲ ਹੈ। ਸੋ ਅਸੀਂ ਲੱਗੇ ਹੋਏ ਹਾਂ ਜੀ ਰਾਤ ਦੇ ਪ੍ਰੋਗਰਾਮ ਦੇ ਵਿਚ, ਸਰਟਨ ਏਰੀਏ ਦੇ ਵਿਚ ਡਿਸਟਰਬੈਂਸ ਆ ਰਹੀ ਹੈ, ਸਾਡੇ ਚਾਹੁਣ ਵਾਲੇ ਜਿਹੜੇ ਨੇ ਚਾਹੁੰਦੇ ਨੇ ਛੇਤੀ ਠੀਕ ਕੀਤਾ ਜਾਵੇ। ਸੋ ਜ਼ਰੂਰ ਹੋ ਜਾਵੇਗਾ ਜੀ, ਉਸ ਉੱਪਰ ਵਾਲੇ ਤੇ ਪੂਰਾ ਵਿਸ਼ਵਾਸ ਹੈ, ਲੱਗੇ ਹਾਂ ਤੇ ਕਾਮਯਾਬੀ ਹਾਸਲ ਜ਼ਰੂਰ ਹੋਵੇਗੀ। ਤੁਹਾਡੀਆਂ ਪਿਆਰ ਮੁਹੱਬਤ ਸਤਿਕਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਦੇਵਾਂਗੇ। ਬ੍ਰੇਕ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੀਆਂ ਖ਼ਬਰਾਂ ਲੈ ਕੇ ਮੈਂ ਵਾਪਸ ਆ ਰਿਹਾ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜਦ ਤੱਕ ਤੁਸੀਂ ਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਸੋਹਣੇ ਸੂਝਵਾਨ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਦੱਸ ਦੋ ਵੀ ਆ ਗਿਆ ਵੀ ਆ ਗਿਆ ਕੀ।
1: Real news, real impact, showing you real world, CJMR 1320, CJMR 1320, Sheher di awaz, dilan di pukar, your city, your voice, your radio star, aa gaya fer to ek var, tuhanda apna CJMR 1320.
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने बेसन पिस्ता रसगुल्ले और जस्ट $5 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन 3 लोकेशंस तो सर्व कर देने 2 इन ब्रैम्पटन 1850 एल्बन रोड इटोबीको वधेरे जानकारी ले कॉल करो 416-213-1165
1: की तुसी अपने घर विचले आईपीटीवी बॉक्स दे पूरे विश्व भर दे हिंदी पंजाबी उर्दू इंग्लिश गुजराती बंगाली मद्रासी तमिल पाकिस्तानी चैनल्स दा फिल्मां सीरियल ड्रामे न्यूज़ बच्चां दे चैनल अनबीटेबल कीमत दे देखना चाहुंदे हो तां भारी बचत लई अज ही कॉल करो 6475545859 6475458 इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स इत्थों तुसी हर कंपनी दे हर साइज दा टेलीविजन फ्रिज स्टोव डिशवाशर लॉन्ड्री लई वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो डिलीवरी ऑन टाइम लैण लई चेती रखो टॉप चॉइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन नंबर 905-799-0045 905-799-0045 टॉप चॉइस इलेक्ट्रॉनिक्स
2: वाह गिल साहब ऑफिस टाइम ते काम दे विच एनी क्रिएटिविटी उपरो एनी सारी एनर्जी ना इस हेल्दी हेल्थ दा राज की है
3: ओ यार काव्य होमो केयर होम्योपैथी फॉर बेटर हेल्थ
4: जेकर तुसी अपनी बीमारी दे हल किसी होर पैथी नाल ना कर पाए होवो ता एक बार होम्योपैथी दे माहर मीता ओजा नाल जरूर कंसल्ट करो बीमारी पावे कोई भी होवे कॉल करो
5: 6477602779 और विजिट 10 कॉटरेल बुलेवार्ड यूनिट 104 ब्रैम्पटन
6: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
7: Kar hove ya office, driveway ya parking lots, shopping center ya institute. Pathways paving le perfect hai Caledon paving.
8: Access ramps, excavation, grading, resurfacing, overlay farm, driveway paving. Is sab kar dene. Aaj hi contact karo Jasbal nu. It's 416-818-8900.
7: Or visit www.caledonpaving.com.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
9: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਮਟਨ ਕਾਲ 905-928-8557 ਅਨਾਜ ਮਾਰਟ
10: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ
11: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
10: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889
12: ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
13: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ
12: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
13: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
12: ਤੇ ਮੇਰੇ ਜੀਜੇ ਲਈ ਘੜੀ
13: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
12: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 7198 ਏਅਰਪੋਰਟ ਰੋਡ मालचंद इन अशोक प्लाजा फोन नंबर है 9056714290
1: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475441888 6475471888 ਲੋਟਸ ਫਿਊਨਰਲ ਹੋਮ।
14: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
15: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
16: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
15: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079।

0: ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ, ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ, ਕਈ ਜੀਪਾਂ ਤੇ ਹੱਦੋਂ ਲੰਘੀਆਂ ਹੋਈਆਂ ਨੇ। ਇੰਜ ਲੱਗਦਾ ਜੋ ਫਸਲਾਂ ਚੰਗੀਆਂ ਹੋਈਆਂ ਨੇ, ਪੂਰੇ ਸ਼ਹਿਰ ਤੇ ਕਾਲਕ ਹੱਸਦੀ ਫਿਰਦੀ ਏ, ਜਿਹੜੇ ਦਿਨ ਤੋਂ ਚਿੱਟੀਆਂ ਨੰਗੀਆਂ ਹੋਈਆਂ ਨੇ, ਉਂਝ ਤਸਵੀਰਾਂ ਰਹਿਣ ਕਿਉਂ ਨਹੀਂ ਦਿੰਦੇ। ਉਹ ਰੰਗਣ ਵਾਲੇ ਜਿਸ ਤਰ੍ਹਾਂ ਰੰਗੀਆਂ ਹੋਈਆਂ ਨੇ, ਉੱਥੇ ਕੋਈ ਦੱਸੋ ਖਾਂ ਕੀ ਸੋਚੇਗਾ, ਜਿੱਥੇ ਸੋਚਾਂ ਮੰਗੀਆਂ ਤੰਗੀਆਂ ਹੋਈਆਂ ਨੇ, ਜੇ ਲੰਘੇ ਤਾਂ ਸਮਝ ਲਈ ਘਰ ਕਿਹਦਾ ਏ, ਜਿਸ ਬੂਹੇ ਵਿੱਚ ਅੱਖਾਂ ਟੰਗੀਆਂ ਹੋਈਆਂ ਨੇ। ਚਾਨਣ ਸੰਧੂ ਆ ਗਏ ਨੇ ਹੱਥ ਹਨੇਰੇ ਦੇ, ਚਾਨਣ ਸੰਧੂ ਆ ਗਏ ਨੇ ਹੱਥ ਹਨੇਰੇ ਦੇ, ਛਾਵਾਂ ਧੁੱਪਾਂ ਵੱਲੇ ਮੰਗੀਆਂ ਹੋਈਆਂ ਨੇ, ਛਾਵਾਂ ਧੁੱਪੇ ਵੱਲੇ ਮੰਗੀਆਂ ਹੋਈਆਂ ਨੇ। ਇਰਸ਼ਾਦ ਸੰਧੂ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ 10:18 ਤੇ ਲਓ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਖਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਪੇਸ਼ ਕਰਾਂਗੇ, ਜਿਸ ਨੂੰ ਲੋਟਸ ਫਿਲਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਡਲ 3-4 ਵੱਲ ਕਿਚਨਰ ਦੇ ਵਿਚ ਉਨ੍ਹਾਂ ਦੀ ਸੈਕਿੰਡ ਬ੍ਰਾਂਚ ਹੈ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣਾ, ਕਿਸੇ ਦੇਸ਼ ਤੋਂ ਲੈ ਕੇ ਆਉਣਾ। ਵਧੇਰੇ ਜਾਣਕਾਰੀ ਵਾਸਤੇ 6475487 8 ਤੇ ਆਪ ਜੀ ਕਾਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸੂਚਨਾ ਹੈ ਕਿ ਟੋਰਾਂਟੋ ਟੂ ਦਿੱਲੀ ਸ਼ੁਰੂ ਹੋ ਰਹੀ ਹੈ ਜੀ 1125 ਤੇ ਰਿਟਰਨ 1745। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1995 ਰਿਟਰਨ 2195 ਦੀ। ਟੋਰਾਂਟੋ ਟੂ ਕਰਾਚੀ 1130 ਤੇ ਰਿਟਰਨ 2300 ਦੀ। ਟੋਰਾਂਟੋ ਟੂ ਇਸਲਾਮਾਬਾਦ 1449 ਤੇ ਰਿਟਰਨ 2390। ਡੋਮਿਨਿਕਨ ਰਿਪਬਲਿਕ 1280 ਤੇ ਮੈਕਸੀਕੋ ਦਾ 1199 ਦਾ ਪੈਕੇਜ ਹੈ। ਉਸੇ ਲਈ ਅਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨ ਲਈ ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 ਡਾਈ ਰੋਡ ਐਟ ਏਅਰਪੋਰਟ 4550 ਈਬਨੀ ਜ਼ਰੂਰ ਤੇ ਨੰਬਰ 905-678-1200। ਜਿਵੇਂ ਕਿ ਮੈਂ ਹਰ ਵਾਰ ਕਹਿੰਦਾ ਕਿ ਤੁਸੀਂ ਆਪਣਾ ਖੁਦ ਵੀ ਪਾਸਪੋਰਟ ਚੈੱਕ ਕਰੋ, ਵੈਲਿਡ ਹੈ, ਵੀਜ਼ਾ ਵੈਲਿਡ ਹੈ, ਜਿਸ ਵੀ ਕੰਟਰੀ ਤੇ ਜਾਣਾ, ਚਾਹੇ ਤੁਸੀਂ ਕੈਨੇਡੀਅਨ ਵੀ ਹੋ, ਸਾਡਾ ਆਪਣਾ ਵੀ ਕੁਝ ਫਰਜ਼ ਬਣਦਾ। ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਉਨ੍ਹਾਂ ਨੂੰ ਕਾਲ ਕਰ ਲਿਓ 905-678-1200 ਤੇ ਜੇ ਸਾਡੀ ਇਹ ਗੱਲ ਬੁਰੀ ਲੱਗੀ ਹੈ ਤਾਂ ਖੇਮਾ ਦੇ ਚਾਹ ਚੱਕਣਾ। ਇਸ ਹਿੱਸੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਜਾਂਦਾ। ਰੇਲਾਸਨ ਤੇ ਮਿਕਲੋਗਲਨ ਦਾ ਏਰੀਆ, ਬੜੇ ਲੰਬੇ ਅਰਸੇ ਤੋਂ ਵਤਨ ਪੈਸੇ ਭੇਜਣ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਪ੍ਰੋਵਾਈਡ ਕਰਦੇ ਨੇ। 24 ਘੰਟਿਆਂ ਦੇ ਅੰਦਰ ਤੁਸੀਂ ਆਪਣੇ ਇੰਡੀਆ ਦੇ ਅਕਾਊਂਟ ਵਿਚ ਵੀ ਪੈਸੇ ਦੇਖ ਸਕਦੇ ਹੋ। ਨੰਬਰ 905-905-9500 ਐਂਡ ਆਲਸੋ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ 10615 ਬਿਰਾਮੀ ਰੋਡ 1850 ਆਲਮੀ ਰੋਡ ਅਲੀਟ ਬੈਂਕੜ ਹਾਲ ਦੀਆਂ ਸੇਵਾਵਾਂ ਦੇ ਨਾਲ 416-213-1165 ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਸਮੋਸਾ ਸਨਮਕੀਨ ਭਾਜੀ ਆਦਿ ਤੁਸੀਂ ਖਰੀਦਣੀ ਹੈ ਤਾਂ ਵਰਲਡ ਫੇਮਸ ਹੈ ਸਮੋਸਾ ਸਵੀਟਸ ਐਂਡ ਫੈਕਟਰੀ। ਪ੍ਰੋਗਰਾਮ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਹਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਤੋਂ ਇਲਾਵਾ ਉਰੇਲੀਆ ਤੋਂ 35 ਕਿਲੋਮੀਟਰ ਦੂਰ ਹੋਰ ਵੀ ਸਾਨੂੰ ਇਕ ਕੱਲ ਟੈਕਸ ਆਇਆ ਤੇ ਦਿਲ ਹੋ ਗਿਆ ਬਾਗੋ ਬਾਗ। ਸੋ ਲਓ ਸਟੂਡੀਓ ਨੰਬਰ ਨੇ 905-813-1320। 8:30 ਵਜੇ ਸ਼ਾਮ ਨੂੰ ਕੁਝ ਸਾਨੂੰ ਡਿਸਟਰਬੈਂਸ ਆ ਰਹੀ ਹੈ, ਫਿਲਹਾਲ ਅਸੀਂ ਲੱਗੇ ਹੋਏ ਹਾਂ, ਉਸ ਲਈ ਅਸੀਂ ਖੇਮਾ ਦੇ ਜਾ ਚੱਕਾ ਕਿ ਪ੍ਰੋਪਰ ਇਨਫਰਮੇਸ਼ਨ ਉਥੋਂ ਤੱਕ ਨਹੀਂ ਪਹੁੰਚ ਰਹੀ, ਪਰ ਸਾਡੇ ਇੰਜੀਨੀਅਰ ਦਿਨ ਰਾਤ ਲੱਗੇ ਹੋਏ ਨੇ, ਇਹੀ ਕਾਰਨ ਹੈ ਕਿ ਅੱਜ ਅਰਸ਼ ਅਤੇ ਉਨ੍ਹਾਂ ਦੀ ਟੀਮ ਫਿਰ ਉਥੇ ਟਾਵਰ ਤੇ ਕੰਮ ਕਰ ਰਹੀ ਹੈ। ਸੋ ਨੰਬਰ ਟੂ ਕਾਲ, ਜੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਅਰਸ਼ 416-303-1515-416-303-1515 ਤੇ ਕਾਲ ਕੀਤਾ ਜਾ ਸਕਦਾ ਹੈ। ਔਰ ਪੇਸ਼ ਕਰਾਂਗੇ ਚੰਦ ਚੋਣਵੀਆਂ ਖਬਰਾਂ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖਬਰਾਂ। ਕੈਨੇਡਾ ਦੀ ਵਿਦੇਸ਼ ਨੀਤੀ ਰਣਨੀਤਿਕ ਖੁਦ ਮੁਖਤਿਆਰੀ ਤੇ ਕੇਂਦਰਿਤ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਡਮ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸਾਲਾਨਾ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਕੈਨੇਡਾ ਆਰਮੀ ਪੱਧਰ ਤੇ ਰਣਨੀਤਿਕ ਖੁਦਮੁਖਤਿਆਰੀ ਦਾ ਹਾਮੀ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸੇ ਨੀਤੀ ਤੇ ਕੇਂਦਰਿਤ ਹੋ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਤਾਕਤਾਂ ਵੱਲੋਂ ਪਾਏ ਜਾਣ ਵਾਲੇ ਦਬਾਵਾਂ ਨੂੰ ਸੀਮਿਤ ਕਰਨਾ ਜ਼ਰੂਰੀ ਹੈ ਅਤੇ ਸਮੇਂ ਦੀ ਮੁੱਖ ਲੋੜ ਹੈ। ਅਨੀਤਾ ਆਨੰਦ ਨੇ ਵਿਸਤਾਰ ਵਿਚ ਦਸਦਿਆਂ ਕਿਹਾ ਹੈ ਕਿ ਕੈਨੇਡਾ ਚਾਹੁੰਦਾ ਹੈ ਕਿ ਸਮੇਂ ਦੇ ਨਾਲ ਬਦਲਣ ਲਈ ਸਮੀਕਰਨਾਂ ਦੇ ਮੱਦੇਨਜ਼ਰ ਰੱਖਿਆ, ਊਰਜਾ, ਵਪਾਰ ਅਤੇ ਤਕਨੀਕ ਤਾਂ ਭਾਵ ਤਕਨਾਲੋਜੀ ਵਰਗੇ ਵਿਸ਼ੇਸ਼ ਅਤੇ ਮਹੱਤਵਪੂਰਨ ਖੇਤਰਾਂ ਵਿਚ ਮੱਧ ਵਰਗੀ ਦੇਸ਼ ਕਿਸੇ ਵੱਡੀ ਤਾਕਤ ਤੇ ਨਿਰਭਰ ਨਾ ਰਹਿਣ ਅਤੇ ਅਜਿਹੇ ਸਾਰੇ ਦੇਸ਼ ਇਕਜੁੱਟ ਹੋ ਕੇ ਆਪਣੇ ਆਲਮੀ ਭੂਮਿਕਾ ਨੂੰ ਮਜ਼ਬੂਤ ਕਰਨ। ਉਧਰ ਕੈਨੇਡਾ ਵਿਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਕੱਲ ਦੀਆਂ ਖ਼ਬਰਾਂ ਛਾਈਆਂ ਹੋਈਆਂ ਨੇ ਕਿ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਹਲਕੇ ਦੇ ਸੰਸਦ ਮੈਂਬਰ ਬ੍ਰੈਡ ਵਿਸ ਨੇ ਦੋਸ਼ ਲਗਾਇਆ ਹੈ ਕਿ ਬਿਸ਼ਨੋਈ ਗਰੋਹ ਦੇ ਮੈਂਬਰ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਟੂਡੈਂਟ ਵੀਜ਼ਾ ਸਿਸਟਮ ਦੀ ਦੁਰਵਰਤੋਂ ਕਰਨ ਵਾਲੇ ਕੈਨੇਡਾ ਵਿਚ ਹਿੰਸਕ ਅਪਰਾਧਾਂ ਅਤੇ ਫਿਰੌਤੀਆਂ ਦੇ ਮਾਮਲੇ ਵਿਚ ਵਾਧਾ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਟੂਡੈਂਟ ਵੀਜ਼ਾ ਤੇ ਰਹਿ ਰਹੇ ਜਿਹੜੇ ਵੀ ਲੋਕਾਂ ਦਾ ਸਬੰਧ ਬਿਸ਼ਨੋਈ ਗਰੋਹ ਦੇ ਨਾਲ ਹੈ ਉਨ੍ਹਾਂ ਨੂੰ ਤੁਰੰਤ ਵਾਪਸ ਭੇਜਿਆ ਜਾਣਾ ਚਾਹੀਦੈ। ਉਧਰ ਕੈਨੇਡਾ ਦੇ ਪੂਰਬੀ ਸੂਬੇ ਕਿਊਬਕ ਦੀ ਰਾਜਧਾਨੀ ਮੌਂਟਰੀਅਲ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ, ਬਚਾਅ ਦਲ ਦੇ ਮੌਕੇ ਤੇ ਪਹੁੰਚਣ ਤੱਕ ਹੈਲੀਕਾਪਟਰ ਸੜ ਕੇ ਸਵਾਹ ਹੋ ਚੁੱਕਾ ਸੀ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਔਰ ਘਟਨਾ ਦੀ ਵੀ ਤਹਿਕੀਕਾਤ ਕੀਤੀ ਜਾ ਰਹੀ ਹੈ। ਟਰੰਪ ਵੱਲੋਂ ਇਰਾਨ ਦੀ ਸਾਧਨਾਂ ਦੀ ਸ਼ਾਂਤੀ ਸਮਝੌਤੇ ਤੇ ਇਰਾਦੀ ਬੜੇ ਟੋਕਰੇ ਸੁੱਟ ਦਿੱਤੀ ਗਈ ਹੈ। ਜੰਗ ਦੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ? ਮਿਡਟਰਮ ਚੋਣਾਂ ਤੋਂ ਪਹਿਲਾਂ ਹੀ ਟਰੰਪ ਦਾ ਇਰਾਨ ਤੇ ਵੱਡਾ ਦਬਾਅ, ਕਿਹਾ ਬਹੁਤ ਜਲਦ ਖਤਮ ਹੋਵੇਗੀ ਜੰਗ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਿਡਟਰਮ ਚੋਣਾਂ ਤੋਂ ਪਹਿਲਾਂ ਇਰਾਨ ਤੇ ਨਵੇਂ ਅਮਰੀਕੀ ਫੌਜੀ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਧਰ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਤੇ ਤਹਿਰਾਨ ਨੂੰ ਅਲੱਗ ਥਾਂ ਕਰਨ ਲਈ ਚਲਾਈ ਜਾ ਰਹੀ ਆਪਣੀ ਆਰਥਿਕ ਘੁੰਮੇ ਰਾਹੀਂ ਜਿੱਤ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਤਰੀਕਿਆਂ ਨਾਲ ਜਿੱਤਾਂਗੇ। ਇਰਾਨ ਦਾ ਨਵਾਂ ਪ੍ਰਸਤਾਵ ਮਨਜੂਰ ਨਹੀਂ ਹੈ। ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਹਫ਼ਤੇ ਇਰਾਨ ਨਾਲ ਹੋਰ ਗੱਲਬਾਤ ਹੋ ਸਕਦੀ ਹੈ, ਪਰ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਤਹਿਰਾਨ ਦਾ ਤਾਜ਼ਾ ਪ੍ਰਸਤਾਵ ਵਾਸ਼ਿੰਗਟਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਇਹ ਉਹ ਸਮਝੌਤਾ ਹੈ ਜਿਸ ਨੂੰ ਅਸੀਂ ਸ਼ਾਇਦ ਇਕ ਸਾਲ ਪਹਿਲਾਂ ਮਨਜੂਰ ਕਰ ਲੈਂਦੇ। ਉਨ੍ਹਾਂ ਨੇ ਸਾਡੀ ਸਥਿਤੀ ਦਾ ਗਲਤ ਅੰਦਾਜ਼ਾ ਲਾਇਆ। ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਨ ਨੇ ਕਿਹਾ ਹੈ ਕਿ ਤਹਿਰਾਨ ਗੱਲਬਾਤ ਚੋਂ ਸ਼ਾਮਲ ਹੈ ਅਤੇ ਆਪਣੇ ਪਰਮਾਣੂ ਪ੍ਰੋਗਰਾਮ ਦੀਆਂ ਸੀਮਾਵਾਂ ਤੇ ਚਰਚਾ ਕਰਨ ਲਈ ਤਿਆਰ ਹੈ। ਹਾਸਪਿਟਲ ਦੇ ਹਮਲੇ ਤੋਂ ਬਾਅਦ ਮਲਬੇ ਚੋਂ ਕੱਢੇ ਗਏ ਸਨ ਮੁਸਤਫਾ ਖਾਨੀ। ਇਰਾਨ ਦੇ ਨੇਤਾ ਦਾ ਵੱਡਾ ਖੁਲਾਸਾ, ਇਰਾਨ ਨੇਤਾ ਮੁਹਸਿਨ ਹੈਦਰੀ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਦੁਆਰਾ ਹਾਸਪਿਟਲ ਤੇ ਬੰਬਾਰੀ ਕਰਨ ਤੋਂ ਬਾਅਦ ਮੁਸਤਫਾ ਖਾਮਨੇਈ ਨੂੰ ਹਮਲੇ ਤੋਂ ਬਾਹਰ ਕੱਢਿਆ ਗਿਆ ਸੀ ਜਿੱਥੇ ਉਹ ਇਲਾਜਧੀਨ ਸਨ। ਮੁਹਸਿਨ ਹੈਦਰੀ ਨੇ ਦਸਿਆ ਹੈ ਕਿ ਜ਼ਖਮੀ ਹੋਣ ਅਤੇ ਹਾਸਪਿਟਲ ਲਿਜਾਣ ਤੋਂ ਬਾਅਦ ਵੀ ਤਹਿਰਾਨ ਤੇ ਤਿੰਨ ਹਾਸਪਿਟਲਾਂ ਤੇ ਭਾਰੀ ਬੰਬਾਰੀ ਹੋਈ ਹੈ। ਅਰਬ ਲੋਕਾਂ ਦੀ ਹੋ ਸਕਦੀ ਹੈ ਮੌਤ, ਅਰਬਾਂ ਲੋਕਾਂ ਦੀ। ਮਾਈਕਰੋਸਾਫਟ ਦੇ ਸਹਿ ਸਥਾਪਕ ਬਿਲ ਗੇਟਸ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਏਆਈ ਨੂੰ ਲੈ ਕੇ ਦਿੱਤੀ ਚੇਤਾਵਨੀ। ਬਿਲ ਗੇਟਸ ਨੇ ਕਿਹਾ ਹੈ ਚੇਤਾਵਨੀ ਭਰੇ ਲਹਿਜ਼ੇ ਦੇ ਵਿਚ ਕਿ ਸਪਸ਼ਟ ਤੌਰ ਤੇ ਏਆਈ ਤਕਨੀਕੀ ਇੰਨੀ ਜ਼ਿਆਦਾਤਰ ਤਾਕਤਵਰ ਹੈ ਕਿ ਇਹ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ ਜਿਸ ਕਾਰਨ ਅਰਬਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾੜੇ ਇਰਾਦਿਆਂ ਵਾਲੇ ਲੋਕਾਂ ਵੱਲੋਂ ਨਵਨੀਤਨਮ ਏਆਈ ਟੂਲਸ ਦੀ ਵਰਤੋਂ ਕਰਨ ਨਾਲ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਕਿਉਂਕਿ ਇਤਿਹਾਸ ਵਿਚ ਇਸ ਤੋਂ ਵੱਧ ਤਾਕਤਵਰ ਹਥਿਆਰ ਕਦੇ ਨਹੀਂ ਰਿਹਾ। ਗੇਟਸ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਕੰਪਨੀਆਂ ਖੁਦ ਨੂੰ ਆਪਣੇ ਪੱਧਰ ਤੇ ਨਿਜ਼ਮਬੰਦ ਕਰ ਸਕਦੀਆਂ ਨੇ, ਇਸ ਲਈ ਸਿਆਸਤਦਾਨਾਂ ਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਅੱਗੇ ਆਉਣਾ ਚਾਹੀਦੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੇ ਤੁਸੀਂ ਸੁਣ ਰਹੇ ਹੋ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜੰਗ ਦੀ ਚੇਤਾਵਨੀ, ਕਸ਼ਮੀਰ ਨੂੰ ਅਹਿਮ ਮਾਮਲਾ ਦਸਿਆ। ਸ਼ਾਹਬਾਜ਼ ਨੇ ਕਿਹਾ ਕਿ ਭਾਰਤ ਸਿੰਧ ਨਦੀ ਦਾ ਪਾਣੀ ਰੋਕਣ ਦੀ ਗਲਤੀ ਨਾ ਕਰੇ ਤੇ ਜੇਕਰ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਾਕਿਸਤਾਨ ਇਸ ਨੂੰ ਜੰਗ ਦੀ ਕਾਰਵਾਈ ਮੰਨੇਗਾ। ਸ਼ਾਹਬਾਜ਼ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀਆਂ ਨੂੰ ਕਦੇ ਵੀ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਭਾਰਤ ਨੂੰ ਇਸ ਮਾਮਲੇ ਵਿਚ ਕੋਈ ਗਲਤੀ ਨਹੀਂ ਕਰਨੀ ਚਾਹੀਦੀ। ਆਪਣੇ ਭਾਸ਼ਣ ਦੌਰਾਨ ਸ਼ਾਹਬਾਜ਼ ਸ਼ਰੀਫ ਨੇ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਇਸ ਨੂੰ ਅਹਿਮ ਮੁੱਦਾ ਕਰਾਰ ਦਿੱਤਾ। UNGA ਵਿਚ ਸ਼ਾਹਬਾਜ਼ ਸ਼ਰੀਫ ਦੇ ਇਨ੍ਹਾਂ ਦਾਅਵਿਆਂ ਦਾ ਭਾਰਤੀ ਅਧਿਕਾਰੀ ਗਹਿਲੋਤ ਨੇ ਸਾਫ਼ ਜਵਾਬ ਦਿੱਤਾ ਹੈ। ਪਾਕਿਸਤਾਨ ਸਾਲ ਦਰ ਸਾਲ ਜਿਹੜਾ ਹੈ ਝੂਠ ਨੂੰ ਦੁਹਰਾ ਕੇ ਉਸ ਨੂੰ ਸੱਚ ਨਹੀਂ ਬਣਾ ਸਕਦਾ। ਉਧਰ ਉੱਤਰ ਪੱਛਮੀ ਪਾਕਿਸਤਾਨ ਵਿਚ ਆਤਮਘਾਤੀ ਹਮਲਾ ਇਕ ਵਾਰ ਫਿਰ ਤੋਂ, ਹਮਲੇ ਚ 12 ਲੋਕਾਂ ਦੀ ਮੌਤ, 18 ਜ਼ਖਮੀ। ਇਹ ਹਮਲਾ ਪਾਕਿਸਤਾਨ ਦੇ ਉੱਤਰ ਪੱਛਮੀ ਹਿੱਸੇ ਵਿਚ ਅੱਤਵਾਦੀ ਸੰਗਠਨ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਵੱਲੋਂ ਕੀਤਾ ਗਿਆ ਦੱਸਿਆ ਜਾਂਦੈ। ਨੇਪਾਲ ਦੇ ਬਾਂਗਲੁੰਗ ਜ਼ਿਲ੍ਹੇ ਵਿਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇਕ ਵਾਰ ਫਿਰ ਜ਼ਮੀਨ ਚ ਰੁੜ ਗਏ ਕਈ ਘਰ, 10 ਲੋਕਾਂ ਦੀ ਮੌਤ, ਇਕ ਵਿਅਕਤੀ ਲਾਪਤਾ ਹੈ। ਔਰ ਇਸ ਦੇ ਨਾਲ ਹੀ ਗੇਟ ਆਫ ਵਾਲ ਚਾਈਨਾ ਨੂੰ ਵੀ ਭਾਰੀ ਨੁਕਸਾਨ, ਕੋਇਲਾ ਖਾਣ ਦੇ ਕਚਰੇ ਕਾਰਨ ਟੁੱਟੀ ਪ੍ਰਾਚੀਨ ਕੰਧ, 6 ਮੀਟਰ ਚੌੜੀ ਬਣੀ ਦਰਾਰ ਚੀਨ ਦੀ ਮਹਾਨ ਕੰਧ ਦਾ ਇਕ ਦੂਰ ਦੁਰਾਡੇ ਹਿੱਸਾ ਪਿਛਲੇ 20 ਸਾਲਾਂ ਤੋਂ ਕੋਇਲਾ ਖਾਣ ਦਾ ਕਚਰਾ ਸੁੱਟੇ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਚੀਨ ਦੀ ਸਭ ਤੋਂ ਪ੍ਰਸਿੱਧ ਸਭਿਆਚਾਰਕ ਵਿਰਾਸਤ ਅਤੇ ਚੀਨੀ ਸਭਿਅਤਾ ਦੇ ਪ੍ਰਤੀਕ ਵਜੋਂ ਇਸ ਮਹਾਨ ਕੰਧ ਨੂੰ ਦੁਨੀਆਂ ਭਰ ਚੋਂ ਪ੍ਰਸਿੱਧ ਸੈਰ ਸਪਾਟਾ ਸਥਾਨ ਮੰਨਿਆ ਜਾਂਦੈ। ਉਧਰ ਦੱਖਣੀ ਅਫਰੀਕਾ ਵਿਚ ਗੋਲੀਬਾਰੀ ਦੀਆਂ ਵੱਖ ਵੱਖ ਘਟਨਾਵਾਂ ਦੇ ਵਿਚ ਇਕ ਵਾਰ ਫਿਰ 27 ਲੋਕ ਮਾਰੇ ਗਏ ਨੇ। ਘੜੋ ਘੜ 26 ਲੋਕ ਗੋਲੀਆਂ ਲੱਗਣ ਕਾਰਨ ਜ਼ਖਮੀ। ਪੁਲਿਸ ਨੇ ਦਸਿਆ ਹੈ ਕਿ ਪਹਿਲੀ ਘਟਨਾ ਵਿਚ ਇਕ ਬਾਰ ਚੋਂ ਮੌਜੂਦ ਲੋਕਾਂ ਉਤੇ AK-47 ਰਾਈਫਲ ਅਤੇ ਪਿਸਤੌਲ ਨਾਲ ਲੈਸ 8 ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਹੈ। ਉਧਰ ਭਾਰਤੀ ਕੰਪਨੀ ਦੀ ਲੱਗੀ ਲਾਟਰੀ, UAE ਤੋਂ ਮਿਲਿਆ 4000 ਕਰੋੜ ਦਾ ਬੰਪਰ ਆਰਡਰ। ਕੱਲ ਪਤਰੂ ਪ੍ਰੋਜੈਕਟਸ ਇੰਟਰਨੈਸ਼ਨਲ ਨੂੰ ਸੰਯੁਕਤ ਅਰਬ ਅਮੀਰਾਤ ਦੇ ਵਿਚੋਂ ਗੈਸ ਪਾਈਪ ਲਾਈਨ EPCA ਪ੍ਰੋਜੈਕਟ ਮਿਲਿਆ। ਇਸ ਨਵੇਂ ਆਰਡਰ ਨਾਲ ਕੰਪਨੀ ਦੀ ਕੁੱਲ ਆਰਡਰ ਬੁੱਕ ਵਧ ਕੇ 19,469 ਕਰੋੜ ਹੋ ਗਈ ਹੈ, ਜੋ ਕਿ ਇਸ ਦੀ ਗਲੋਬਲ ਸਮਰੱਥਾ ਨੂੰ ਦਰਸਾਉਂਦੀ ਹੈ। ਉਧਰ UK ਏਅਰਫੋਰਸ ਹਵਾਈ ਅੱਡੇ ਨੇੜੇ ਧਮਾਕੇ ਚੋਂ ਸ਼ੱਕ ਦੇ ਘੇਰੇ ਚ 5 ਗ੍ਰਿਫ਼ਤਾਰੀਆਂ ਹੋਈਆਂ ਨੇ। ਅਮਰੀਕੀ ਫੌਜੀ ਟਿਕਾਣੇ ਤੇ ਹਾਈ ਅਲਰਟ UK ਦੇ ਵੈਲਫੋਰਡ ਵਿਚ ਵਿਸਫੋਟਕ ਦੀ ਖੋਜ ਦੀ ਖ਼ਬਰ ਨੇ ਹਲਚਲ ਮਚਾਈ ਹੈ। ਸੁਰੱਖਿਆ ਕਾਰਨਾਂ ਕਰਕੇ ਨੇੜਲੇ ਕਈ ਘਰਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੀ ਬੰਬ ਨਿਰੋਧਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਕਿਸੇ ਵੱਡੇ ਖਤਰੇ ਨੂੰ ਰੋਕਣ ਲਈ ਪਾਰਕ ਵਿਚ ਵਣਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਐਨਡੀ ਬਾਈਨਮ ਨੂੰ ਵੀ ਇਸ ਮਾਮਲੇ ਬਾਰੇ ਨਿਯਮਤ ਤੌਰ ਤੇ ਅਪਡੇਟ ਕੀਤਾ ਜਾ ਰਿਹਾ। ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖ਼ਬਰਾਂ CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਜੋ ਇਕ ਵਾਰ ਫਿਰ ਦੁਬਾਰਾ ਆਨ ਏਅਰ ਹੋਇਆ ਹੈ। ਜੇ ਤੁਸੀਂ ਸੁਣ ਰਹੇ ਹੋ, ਜਿਸ ਵੀ ਏਰੀਏ ਦੇ ਵਿਚ ਸੁਣ ਰਹੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਸਾਡੀ ਟੀਮ ਦਾ ਹਿੱਸਾ ਬਣ ਕੇ, ਮੈਂਬਰ ਬਣ ਕੇ, ਸਪੋਰਟਰ ਬਣ ਕੇ ਸਾਨੂੰ ਆਪਣੇ ਏਰੀਏ ਦੀ ਲੋਕੇਸ਼ਨ ਅਤੇ ਸੁਣਨ ਵਾਲੀ ਸਥਿਤੀ ਤੋਂ ਜ਼ਰੂਰ ਜਾਣੂ ਕਰਵਾਓ। ਅਸੀਂ ਆਪ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਉਜੈਨ ਦੀ ਨੰਬਰ ਹੈ 416-716-7794 ਜਾਂ 905-813-1320 ਔਰ ਅਰਸ਼ 416-303-1515। ਜੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓਗੇ, ਅਸੀਂ ਹੋਰ ਵੀ ਧੰਨਵਾਦੀ ਹੋਵਾਂਗੇ। ਉਧਰ ਉਜੈਨ ਦੀ ਸਾਹੀ ਮਸਜਿਦ ਤੋੜਨ ਤੇ ਰੋਕ ਲਾਉਣ ਤੋਂ ਹਾਈ ਕੋਰਟ ਵੱਲੋਂ ਇਨਕਾਰ। ਮੁਸਲਿਮ ਧਿਰ ਦੀ ਪਟੀਸ਼ਨ ਖਾਰਜ। ਪਵਿੱਤਰ ਸ਼ਹਿਰ ਉਜੈਨ ਵਿਚ ਸਿੰਘ ਸੱਥ 2028 ਦੀਆਂ ਤਿਆਰੀਆਂ ਦੌਰਾਨ ਅੱਜ ਸ਼ਹਿਰ ਦੇ ਕੰਥਰ ਰੋਡ ਤੇ ਸਥਿਤ ਸ਼ਾਹੀ ਮਸਜਿਦ ਦੇ ਰੁਕਾਵਟ ਵਾਲੇ ਹਿੱਸੇ ਨੂੰ ਸੜਕ ਚੌੜੀ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਹਟਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਔਰ ਇਸ ਨੂੰ ਹਾਈ ਕੋਰਟ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਹੈ, ਜਿਸ ਨਾਲ ਉਜੈਨ ਵਿਚ ਸ਼ਾਹੀ ਮਸਜਿਦ ਦੇ ਨਗਰ ਨਿਗਮ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਐ। 100 ਵਾਰ ਝੂਠ ਬੋਲਣ ਨਾਲ ਸੱਚ ਨਹੀਂ ਬਦਲਦਾ। JP ਨੱਡਾ ਦਾ ਰਾਹੁਲ ਗਾਂਧੀ ਤੇ ਪਲਟਵਾਰ, ਸਰ ਵਿਵਾਦ ਦੇ ਸੰਸਦ ਚ ਛਿੜੀ ਬਹਿਸ, ਜ਼ਬਰਦਸਤ ਜੰਗ। ਵੋਟਰ ਸੂਚੀ ਦੀ SIR ਤੇ ਚੋਣ ਕਮਿਸ਼ਨ ਦੇ ਕੰਮਕਾਜ ਨੂੰ ਲੈ ਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਸਿਆਸੀ ਘਮਸਾਨ ਤੇਜ਼ ਹੈ। ਕਰਾਂਗੇ ਗੱਲਬਾਤ ਰੰਗਲਾ ਪੰਜਾਬ ਰੇਡੀਓ ਪਾਉਣ ਦੇ ਵਿਚ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਅਗਲੇ ਹਿੱਸੇ ਦੇ ਵਿਚ। ਤੁਸੀਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੋ, ਤੁਹਾਡਾ ਕੋਈ ਐਡਵਰਟਾਈਜ਼ਮੈਂਟ ਹੈ, ਉਸ ਦੀ ਇਨਫਰਮੇਸ਼ਨ ਸਾਡੇ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੋ, ਜਾਂ ਤੁਸੀਂ ਪ੍ਰੋਗਰਾਮ ਦੇ ਵਿਚ ਰੇਡੀਓ ਸ਼ੁਰੂ ਕਰਨਾ ਚਾਹੁੰਦੇ ਹੋ ਆਪਣਾ, ਤਾਂ ਤੁਸੀਂ ਅਰਸ਼ ਨਾਲ ਸੰਪਰਕ ਕਰ ਸਕਦੇ ਹੋ। ਸਟੇਟ ਆਫ ਦੀ ਆਰਟ ਤੁਹਾਨੂੰ ਜਿਹੜਾ ਹੈ ਸਟੂਡੀਓ ਮਿਲੇਗਾ, ਡਿਕਸੀ ਡੈਰੀ ਦੇ ਨਜ਼ਦੀਕ, ਖੁੱਲੀ ਡੁੱਲੀ ਪਾਰਕਿੰਗ, ਸਾਰੀਆਂ ਸੁੱਖ ਸਹੂਲਤਾਂ ਦੇ ਨਾਲ, ਔਰ ਤੁਸੀਂ ਪੌਡਕਾਸਟ ਰੂਮ ਵੀ ਲਵੋਗੇ। ਅਤੇ ਨਾਲ ਦੀ ਨਾਲ ਤੁਹਾਡੇ ਲਈ ਦੱਸ ਦਈਏ ਕਿ ਡੇ ਟਾਈਮ ਸਵੇਰੇ 5 ਵਜੇ ਜਦੋਂ ਸੂਰਜ ਚੜ੍ਹ ਜਾਂਦਾ ਤੇ 8:30 ਵਜੇ ਤੱਕ ਇਹ ਕ੍ਰਿਸਟਲ ਕਲੀਅਰ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ ਔਰ ਏਜੈਕਸ ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਦੀਆਂ ਗਲੀਆਂ, ਓਰੇਲੀਆ ਤੋਂ 35 ਕਿਲੋਮੀਟਰ ਦੂਰ ਤੇ ਸਕਾਰਬਰੋ ਮਾਰਕਮ ਦੀਆਂ ਗਲੀਆਂ ਦੇ ਵਿਚ ਵੀ ਟੱਲੀ ਵਾਂਗੂ ਟਣਕਦਾ ਇਹ ਸ਼ੋਅ ਤੁਸੀਂ ਸੁਣਨਾ, ਦੇਖਣਾ ਚਾਹੁੰਦੇ ਹੋ ਤੇ ਸ਼ੋਅ ਕਰਨਾ ਚਾਹੁੰਦੇ ਹੋ, ਕਾਲ ਅਰਸ਼ 416-303-1515 ਸਾਡੀ ਟੈਸਟਿੰਗ ਜਿਹੜੀ ਅਜੇ ਚੱਲ ਰਹੀ ਹੈ। ਸੋ ਇਹਦੇ ਉੱਤੇ ਤੁਸੀਂ ਕੋਈ ਵੀ ਆਪਣਾ ਕੋਈ ਮੈਸੇਜ ਜਿਸ ਏਰੀਏ ਦੇ ਵਿਚ ਸੁਣ ਰਹੇ ਹੋ ਸਾਨੂੰ ਬਰਾਏ ਕਰਮ ਬਰਾਏ ਮਿਹਰਬਾਨੀ ਜ਼ਰੂਰ ਫੀਡਬੈਕ ਦਿਓ। ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹੋਵੇਗਾ।
1: You are listening to CNN Toronto, Chawla News Network Toronto. जे बिजनेस दा करना चाहंदे हो प्रचार तां रंगला पंजाब रेडियो ते IPTV ते प्रमोशन ली आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM 24/7 IPTV ते भी अपने बिजनेस दी प्रमोशन करा सकते हो। आज ही कॉल करो 416-716-7094।
0: मरना इंसान दे हथ नहीं परंतु इस संसार तो तुर गए प्राणी दा उस दियां धार्मिक रौ रीतां दे नाल उस नूं विदा करना साडे वस है। अपनी संस्कृति अपनी धार्मिक रौ रीतां मुताबक अंतम रस्मां वेले याद रखो। रैक्सडेल दे विच लोटस फ्यूनरल होम जिथे अंतम दर्शना तो लैके दाह संस्कार दियां रस्मां इको ही छत थले हुंदियां हन। लोटस फ्यूनरल होम दा सारा स्टाफ तुहाडी भाषा पंजाबी हिंदी भी बोलदा है। वधेरे जानकारी लई कॉल करो सरदार हरमिंदर सिंह हंसी 647-547-8188 6475478188 ਲੋਟਸ ਫਿਊਨਰਲ ਹੋਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results.
0: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 Eddystone Avenue ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ।
3: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
4: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
5: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
6: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
4: SM Springdale Dental Center, 2260 ਬੋਵੇਟ ਡਰਾਈਵ ਈਸਟ, ਬ੍ਰੈਮਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਮਟਨ। ਕਾਲ 9057898266।
7: HK Movers, home, offices, apartments and delivery, big or small, we move it all.
8: HK Movers,
7: local and long distance,
8: we also ship cars,
7: scalar transport and moving services.
8: For service with a smile, give us a call.
7: Call Mr. Harminder 416-524-6704,
8: 416-524-6704 pe.
7: Visit 140 Advanced Boulevard, Unit Number 10, Brampton.
8: Long distance moving specialist,
7: HK Movers.
9: HK Movers. ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464 9054506464।
10: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
11: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
12: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਗੁਰਦੀਪ ਸਿੰਘ ਨਰੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
13: ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
12: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ 6477936889।
14: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: சொல்லியோ நான் பிரசிடென்ட் கன்வென்ஷன் சென்டர், பிரசிடென்ட் கன்வென்ஷன் சென்டர்.
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵੌਨ. ਫਾਰ ਬੁਕਿੰਗ ਕਾਲ 416-433-9191.
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
3: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
2: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ.
4: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ.
5: ਯਾ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191.
6: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ. ਇਮੀਡੀਏਟ ਹਾਇਰਿੰਗ ਹੋ ਰਹੀ ਹੈ. ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ. ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ. ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390. ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ. ਨੰਬਰ ਇੱਕ ਵਾਰੀ ਫਿਰ ਤੋਂ 416-903-8390.
7: Real news, real impact, showing you real world. CJMR 1320.
8: CJMR 1320. The

0: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
1: ਦਸ ਵਜ ਕੇ 40 ਮਿੰਟ ਕੁਝ ਸੈਕਿੰਡ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਹੁਣ ਤੁਸੀਂ ਸੁਣੋਗੇ ਸਪਾਂਸਰ ਬਾਏ ਕੈਰੇਡਨ ਸਬਜ਼ੀ ਫਾਰਮ ਮੇਲਾ ਲੱਗਾ ਰਿਹਾ ਜੀ ਵੀਕਐਂਡ ਤੇ ਕਿਉਂਕਿ ਪੰਜਾਬੀਆਂ ਦੀ ਰੂਹ ਦੀ ਖੁਰਾਕ ਸਰੋਂ ਦਾ ਸਾਗ ਗੰਦਲਾਂ ਵਾਲਾ ਜਿੱਥੇ ਉਹ ਬਣਿਆ ਵੀ ਦਿੰਦੇ ਨੇ ਔਰ ਤੌੜੀ ਦੇ ਵਿਚ ਬਣਾਉਂਦੇ ਨੇ ਤੇ ਨਾਲ ਮੱਕੀ ਦੀ ਰੋਟੀ ਵੀ ਮਿਲਦੀ ਹੈ ਮੇਲੇ ਵਰਗੀਆਂ ਰੌਣਕਾਂ ਰਹੀਆਂ $1 ਦੀ ਉਨ੍ਹਾਂ ਨੇ ਜਿਹੜਾ ਬੰਡਲ ਲਾਇਆ ਸੀਗਾ ਚੱਕ ਲਓ ਜੇ ਤੁਸੀਂ 100-200 ਦਾ ਇਕੱਠਾ ਆਰਡਰ ਕਰਨਾ ਤਾਂ ਵੀ ਕਰ ਸਕਦੇ ਹੋ ਕਈਆਂ ਦਾ ਸ਼ੌਕ ਹੁੰਦਾ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿਚ ਸਾਗ ਬਣਾਉਣਾ ਜਾਂ ਮੰਦਰ ਦੇ ਵਿਚ ਬਣਾਉਣਾ 200-250-300 ਪੈਕੇਜ ਰੈਡੀ ਮਿਲੇਗਾ ਤੁਹਾਨੂੰ ਮੂਲੀਆਂ 7.5 ਡਾਲ ਦੀਆਂ 5 ਐਨ ਮਿੱਟੀ ਲੱਗੀ ਵਾਲੀਆਂ ਲੈਣੀਆਂ ਉਹ ਲੈ ਲਓ ਜੇ ਧੋ ਕੇ ਰੱਖਦੇ ਨੇ ਵੈਸੇ ਛਾਨਣਾ ਉੱਥੇ ਲਾਇਆ ਉਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਜਾ ਕੇ ਫਰੈਸ਼ ਮੂਲੀਆਂ ਤਾਜ਼ੀਆਂ ਔਰ ਬਲੈਕ ਬਿਊਟੀ ਐਗ ਪਲਾਂਟ $1 ਦਾ ਛੋਟਾ ਲੈ ਲਓ ਚਾਹੇ ਵੱਡਾ ਲੈ ਲਓ ਤੁਹਾਡੀ ਮਰਜ਼ੀ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਤਾਂਬੇ ਦੇ ਵੀ ਆ ਗਏ ਨੇ ਕਹਿੰਦੇ ਵੀ ਆ ਗਏ ਨੇ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਸਰੋਂ ਦਾ ਸਾਗ ਬਣਾਇਆ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪ ਬਣਾਉਣਾ ਮੱਕੀ ਦੀ ਰੋਟੀ ਦੇ ਨਾਲ ਘਰੇ ਛੱਲੀਆਂ ਫਰੈਸ਼ ਮਿਲਦੀਆਂ ਨੇ ਇਸ ਤੋਂ ਇਲਾਵਾ ਤੁਸੀਂ ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਬਤਾਊ ਛੋਟੀਆਂ ਵੱਡੀਆਂ ਸ਼ਿਮਲਾ ਮਿਰਚਾਂ ਆਦਿ ਤਾਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਏਅਰਪੋਰਟ ਐਂਡ ਮੇਫੀਲਡ ਇੰਜ ਲੱਗੇਗਾ ਜਿਵੇਂ ਤੁਸੀਂ ਆਪ ਖੇਤਾਂ ਚ ਤੋੜ ਕੇ ਲਿਆਇਓ 905-840-9000 ਤੇ 1250 ਏਅਰਪੋਰਟ ਤੇ ਮੇਫੀਲਡ ਤੇ 905-840-9000 ਹੁਣ ਕਰਾਂਗੇ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ ਵੈਲਕਮ ਕਰਦੇ ਹਾਂ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਕਰਦੇ ਹਾਂ ਉਨ੍ਹਾਂ ਦਾ ਸਵਾਗਤ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ
2: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
1: ਭੱਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਇਹਨੂੰ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਾਬੇ ਉਹ ਠੀਕ ਠਾਕ ਹੋ ਕਹਿੰਦੇ ਨੇ ਕਿ ਜਲੰਧਰ ਦੇ ਵਿਚ ਜੋ ਕੁਝ ਹੋਇਆ ਪਹਿਲਾਂ ਸਵਾਲ ਲਾਇਆ ਸਰਸਾ ਸਾਹਿਬ ਆਏ ਕਹਿੰਦੇ ਵੀ ਬਿਸ਼ਨੋਈ ਵਾਲੀ ਜਿਹੜੀ ਬੀਬੀ ਹੈ ਉਸ ਮਾਮਲੇ ਨੂੰ ਠੰਡੇ ਬਸਤੇ ਚ ਪਾਉਣ ਵਾਸਤੇ ਪੰਜਾਬ ਸਰਕਾਰ ਨੇ ਜਿਹੜਾ ਜਲੰਧਰ ਯੂਨੀਵਰਸਿਟੀ ਜਿਹੜੀ ਹੈ ਹਾਂਜੀ ਉਹਦੇ ਚ ਕੰਮ ਕਰਾਤਾ ਤੁਸੀਂ ਕੀ ਸੋਚਦੇ ਹੋ
3: ਵੇਖੋ ਜਿਹੜਾ ਕੇਜਰੀਵਾਲ ਨਾ ਖੁਦ ਕੀ ਬਹੁਤ
1: ਅੱਛਾ
3: ਪਹਿਲਾਂ ਚਿਤਕਾਰਾ ਯੂਨੀਵਰਸਿਟੀ ਚ ਇਹ ਹੜਤਾ ਇਸੇ ਤਰ੍ਹਾਂ ਦਾ ਹੰਗਾਮਾ ਹੋਇਆ ਉਥੋਂ ਸ਼ਾਂਤ ਹੋਣ ਤੋਂ ਬਾਅਦ ਇੱਥੇ ਹੰਗਾਮਾ ਹੋਇਆ ਤੇ ਹੁਣ ਤੱਕ ਜਿਹੜੀ ਰਿਪੋਰਟ ਆਈ ਵੀ ਜਿਹੜੇ ਬੰਦੇ ਹੰਗਾਮਾ ਕਰਨ ਵਾਲੇ ਸੀ ਉਹਨਾਂ ਦਾ ਯੂਨੀਵਰਸਿਟੀ ਦਾ ਕੋਈ ਲੈਣਾ ਦੇਣਾ ਨਹੀਂ ਸੀ ਹੈਗਾ ਉਹ ਬੰਦੇ ਅਣਪਛਾਤੇ ਬਾਹਰ ਦੇ ਹੁਣ ਪੁਲਿਸ ਉੱਥੇ ਆਈ ਆ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਸ਼ਾਇਦ ਹਵਾਈ ਫਾਇਰ ਵੀ ਕੀਤੇ ਆ ਤੇ ਯੂਨੀਵਰਸਿਟੀ 10 ਦਿਨ ਵਾਸਤੇ ਬੰਦ ਕਰ ਦਿੱਤੀ ਗਈ ਹੈ ਤੇ ਇਸ ਵੇਲੇ ਬੱਸ ਸਟੈਂਡ ਤੇ ਬਕਾਇਦਾ ਤੌਰ ਤੇ ਰੇਲਵੇ ਸਟੇਸ਼ਨ ਭਰੇ ਪਏ ਨੇ ਬੱਚੇ ਆਪਣੇ ਬੁਰੇ ਬਿਸਤਰੇ ਲੈ ਕੇ ਘਰੋਂ ਗਏ ਨੇ ਹੁਣ ਤੁਹਾਨੂੰ ਪਤਾ ਕਾਰਨ ਪਿੱਛੇ ਕੀ ਹੈਗਾ ਅਸ਼ੋਕ ਮਿੱਤਲ ਜਿਹੜੇ ਯੂਨੀਵਰਸਿਟੀ ਦੇ ਮਾਲਕ ਨੇ ਚਾਂਸਲਰ ਨੇ ਅਸ਼ੋਕ ਮਿੱਤਲ ਇਹ ਪਹਿਲਾਂ ਦੇ ਰਾਜ ਸਭਾ ਮੈਂਬਰ ਬਣੇ ਸੀ ਉਦੋਂ ਆਮ ਆਦਮੀ ਪਾਰਟੀ ਤੋਂ ਬਣੇ ਸੀਗੇ ਬਾਅਦ ਦੇ ਵਿੱਚ ਸੱਤਾ ਦੇ ਉੱਤੋਂ ਇਹ 6 ਗਰੁੱਪ ਦਾ ਗਰੁੱਪ ਭਾਜਪਾ ਚਲੇ ਗਿਆ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੇਜਰੀਵਾਲ ਨੂੰ ਚੰਗਾ ਨਹੀਂ ਲੱਗਦਾ ਮੈਂ ਤੁਹਾਨੂੰ ਪਤਾ ਵਾ ਜਿਹੜਾ ਰਜਿੰਦਰ ਗੁਪਤਾ ਸੀ ਟ੍ਰਾਈਡੈਂਟ ਵਾਲਾ ਉਹਦੇ ਉੱਤੇ ਵੀ ਰੇਡ ਕੀਤਾ ਸੀ ਜਾ ਕੇ ਵਿਜੀਲੈਂਸ ਲੇਕਿਨ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ ਉਹ ਮਾਮਲਾ ਫਿਰ ਘਾਲੇ ਮਾਲੇ ਚਲਾ ਗਿਆ ਇੱਥੇ ਜਿਹੜੀ ਕੁਛ ਜਿਵੇਂ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਮਜੀਠੀਆ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਵੀ ਇਹ ਆਮ ਆਦਮੀ ਪਾਰਟੀ ਦੇ ਕਿਰਾਇਆ ਜੋ ਕਰਾਇਆ ਅਸੀਂ ਨਹੀਂ ਕਹਿ ਰਹੇ ਉਹ ਕਹਿ ਰਹੇ ਉਹਨਾਂ ਨੇ ਅੱਜ ਇੱਥੇ ਲੋਕੋ ਕੇ ਵੇਖੇ ਕਿ ਰੈਲੀ ਨੂੰ ਸੰਬੋਧਨ ਕਰਦੇ ਸੀ ਵੀਰ ਸਿੰਘ ਲੋਕੋ ਜੀ ਨਾਲੇ ਵੀਰ ਸਿੰਘ ਲੋਕੋ ਜੀ ਨਾਲੇ ਤੇ ਰਾਜਾ ਸਿੰਘ ਤੋਂ ਉਮੀਦਵਾਰਾਂ ਲਾਨਿਆ ਤੇ ਨਾਲੇ ਉਹਨਾਂ ਕਿਹਾ ਵੀ ਜੋ ਕਿਰਾਇਆ ਉਹਨਾਂ ਕਰਾਇਆ ਉੱਥੇ ਆਪ ਕਰਾਇਆ ਆਮ ਆਦਮੀ ਪਾਰਟੀ ਨੇ ਪ੍ਰਵੀਨ ਸਿੰਘ ਜਿਹੜੇ ਸਪੈਸ਼ਲ DGP ਨੇ ਉਹਨਾਂ ਕਿਹਾ ਜੀ ਅਸੀਂ ਸਿੱਟ ਬਣਾ ਦਿੱਤੀ ਹੈ ਉਹ ਇਹਦੀ ਇਨਵੈਸਟੀਗੇਸ਼ਨ ਕਰੇਗੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਕੜੀ ਗੱਲ ਅਸੀਂ ਕਹਿ ਸਕਦੇ ਤੇ ਇਹਦੇ ਵਿੱਚ ਤੁਹਾਨੂੰ ਪਤਾ ਉੱਥੇ ਵਾਕੀ ਸਿੱਟ ਵਾਲੇ ਬੰਦੇ ਵੀ ਆਏ ਸੀ ਜਿਹੜਾ ਵਾਕੀ ਟਾਕੀ ਸੈੱਟ ਵਾਲੇ ਉਹਨੇ ਡੀਜੀਪੀ ਨੇ ਗੱਲ ਕਹੀ ਹੈ ਕਿ ਅਸੀਂ ਇਹਦੀ ਪੜਤਾਲ ਕੀਤੀ ਹੈ ਤੇ ਉਹ ਆਰਮੀ ਅਫਸਰ ਜਿਹਾ ਮੇਜਰ ਸੀਗਾ ਤੇ ਉਹਦੇ ਬੱਚੇ ਪੜ੍ਹਦੇ ਸੀ ਤੇ ਉਹ ਜਦੋਂ ਹਾਲਾਤ ਖਰਾਬ ਹੋਏ ਤੇ ਇੱਥੇ ਆਇਆ ਸੀਗਾ ਤੇ ਵਾਕਈ ਵਾਕੀ ਸਾਡੀ ਉਹਨਾਂ ਦੇ ਕੋਲ ਸੀਗਾ ਲੇਕਿਨ ਮੈਂ ਜਦੋਂ ਵੈਰੀਫਾਈ ਕੀਤਾ ਤੇ ਉਹਦੀ ਤੇ ਗੱਲ ਹੀ ਪੈਂਦੀ ਸਿਕਿਉਰਿਟੀ ਫੋਰਸਿਸ ਨੇ ਉਹਦੇ ਬਾਕੀ ਕਹਿੰਦੇ ਜੀ ਅਸੀਂ ਪੜਤਾਲ ਕਰ ਰਹੇ ਹਾਂ ਲੇਕਿਨ ਜਿਸ ਤਰੀਕੇ ਨਾਲ ਨੁਕਸਾਨ ਯੂਨੀਵਰਸਿਟੀ ਦਾ ਹੋਇਆ ਵਾ ਪੰਜਾਹ ਤੋਂ ਲੈ ਕੇ 100 ਕਰੋੜ ਦਾ ਯੂਨੀਵਰਸਿਟੀ ਦਾ ਨੁਕਸਾਨ ਹੋਇਆ ਉੱਥੇ ਜਿਹੜਾ ਮਾਲ ਬਣਿਆ ਸੀ ਉਹਦੀ ਭੰਨਤੋੜ ਕੀਤੀ ਉੱਥੇ ਲੁੱਟਮਾਰ ਵੀ ਕੀਤੀ ਗਈ
1: ਹੈ
3: ਸਮਾਨ ਵੀ ਲੁੱਟ ਕੇ ਲੈ ਗਏ ਨੇ ਇਸ ਕਰਕੇ ਇਹ ਜਿਹੜੀ ਘਟਨਾ ਵਾਪਰੀ ਮੰਦਭਾਗੀ ਆ ਚਾਵਲਾ ਸਾਹਿਬ ਜਦੋਂ ਇਹ ਯੂਨੀਵਰਸਿਟੀ ਬਣ ਲੱਗੀ ਸੀ ਉਹਦਾ ਵਦੋਂ ਵਿਰੋਧ ਕਿਹਨੇ ਕੀਤਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਵਿਰੋਧ ਸ਼ੁਰੂ ਕੀਤਾ ਸੀ ਉਹਨੇ ਕਿਹਾ ਸੀ ਇਹ ਲੁਹਾਈਆਂ ਦੀ ਯੂਨੀਵਰਸਿਟੀ ਸਾਨੂੰ ਨਹੀਂ ਚਾਹੀਦੀ ਤੇ ਮੁੜ ਕੇ ਜਦੋਂ ਯੂਨੀਵਰਸਿਟੀ ਦੀ ਫਾਈਨਲ ਕਰਨਾ ਸੀਗਾ ਰਿਕਮੈਂਡੇਸ਼ਨ ਵਾਸਤੇ ਗਈ ਸੀ ਚੰਡੀਗੜ੍ਹ ਤੇ ਡਿਪਟੀ ਸਪੀਕਰ ਉਦੋਂ ਵੀਰ ਦਵਿੰਦਰ ਸਿੰਘ ਸੀਗੇ ਉਹਨਾਂ ਨੂੰ ਫੋਨ ਆਉਂਦਾ ਜੀ ਡਿਪਟੀ ਸਪੀਕਰ ਸਾਹਿਬ ਉਹ ਯੂਨੀਵਰਸਿਟੀ ਦਾ ਕੀ ਕੀਤਾ ਜੀ ਕਹਿੰਦਾ ਜਿਹੜੀ ਯੂਨੀਵਰਸਿਟੀ ਆ ਇਸ ਵੇਲੇ ਮੇਰੇ ਬੈੱਡ ਤੇ ਖਿਲਰੀ ਪਈ ਹੈ ਮੈਂ ਦੇਖ ਰਿਹਾ ਕਿ ਕਾਗਜ਼ ਸਹੀ ਆ ਕਿ ਨਹੀਂ ਹੈਗਾ ਉਹ ਕਹਿੰਦਾ ਜੀ ਤੁਹਾਡੇ ਘਰ ਦੇ ਬਾਹਰ ਇੱਕ ਬੰਦਾ ਵਾ ਤੁਰਿਆ ਫਿਰਦਾ ਉਹਨੂੰ ਮਿਲ ਲਓ ਤੁਸੀਂ ਕਹਿੰਦੇ ਕਾਹਦੇ ਵਾਸਤੇ ਉਹਨੂੰ ਮਿਲ ਲਓ ਕਹਿੰਦਾ ਮੈਂ ਤਾਂ ਮਿਲਦਾ ਨੀ ਕਿਸੇ ਨੂੰ ਵੀ ਮਨਪ੍ਰੀਤ ਜਿਹੜਾ ਬਾਦਲ ਉਹ ਕਹਿੰਦਾ ਵੀ ਵੇਖੋ ਵੀਰ ਦਵਿੰਦਰ ਜੀ ਤੁਸੀਂ ਆਪਣੇ ਸਟੈਂਡ ਤੇ ਅੜਿਓ ਤੇ ਅੜੇ ਰਹੋ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਮੇਰੇ ਤਾਏ ਨੇ ਤੁਹਾਡੇ ਤੋਂ ਬਾਹਰੇ ਹੋ ਕੇ ਯੂਨੀਵਰਸਿਟੀ ਨੂੰ ਮਾਨਤਾ ਦੇ ਦੇਣੀ ਉਹੀ ਗੱਲ ਹੋਈ ਇਹਨਾਂ ਤੇ ਆਪਣੀ ਰਿਪੋਰਟ ਨੈਗੇਟਿਵ ਭੇਜੀ ਵੀ ਇਹ ਪੂਰੀਆਂ ਕੰਡੀਸ਼ਨ ਨਹੀਂ ਕਰਦੇ ਤੇ ਬਾਦਲ ਸਾਹਿਬ ਨੇ ਮਾਨਤਾ ਦਿੱਤੀ ਬੁਲਾਓ ਯੂਨੀਵਰਸਿਟੀ ਹੁਣ ਤੁਸੀਂ ਵੇਖੋ ਯੂਨੀਵਰਸਿਟੀ ਨੂੰ ਜਾਣ ਕੇ ਸਭ ਕੁਛ ਹੋ ਗਿਆ ਅੱਜ ਉੱਥੇ 23 ਸਟੇਟਾਂ ਦੇ ਬੱਚੇ ਪੜ੍ਹਦੇ ਨੇ ਉੱਥੇ ਇੱਕ ਨਹੀਂ ਇਹ ਵੱਡੀ ਗੱਲ 23 ਸਟੇਟਾਂ ਦੇ ਬੰਦੇ ਬੱਚੇ ਪੜ੍ਹਦੇ ਨੇ ਜੀ ਆਵਾਜ਼ ਆ ਰਹੀ ਜੀ
1: ਜੀ ਜੀ ਜੀ ਜੀ ਸੁਣ ਰਿਹਾ ਭੱਟ ਸਾਹਿਬ
3: 23 ਸਟੇਟਾਂ ਦੇ ਬੱਚੇ ਪੜ੍ਹਦੇ ਨੇ ਤੇ ਬੱਚਿਆਂ ਦੀ ਗਿਣਤੀ ਵੀ 30,000 ਦੇ ਕਰੀਬ ਹੈਗੀ
1: ਜੀ
3: ਇਸ ਕਰਕੇ ਉਹ ਯੂਨੀਵਰਸਿਟੀ ਨੂੰ ਜਿਹੜਾ ਸੀ ਜੇ ਕਿਤੇ ਮੈਂ ਨੀ ਕਹਿ ਰਿਹਾ ਦੇਖੋ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਹਿਤਾ ਬਿਕਰਮ ਅਜੀਤ ਸਿੰਘ ਨੇ ਵੀ ਕਹਿਤਾ ਸੁਖਬੀਰ ਸਿੰਘ ਬਾਦਲ ਨੇ ਵੀ ਕਹਿਤਾ ਵੀ ਇਹ ਆਮ ਆਦਮੀ ਪਾਰਟੀ ਨੇ ਆਪ ਸਭ ਕੁਛ ਕਰਵਾਇਆ ਜੇ ਇਹ ਸੱਚ ਹੈ ਤੇ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਵੀ ਕੇਜਰੀਵਾਲ ਖੁਲਕੀ ਬਹੁਤ ਵੇਖੋ ਜਿਹੜੀ ਉਹ ਗਾਇਤਰੀ ਹੈ ਗਾਇਤਰੀ ਬਿਸ਼ਨੋਈ ਉਹਦੇ ਬਾਰੇ ਕੀ ਕੁਛ ਕਿਹਾ ਖਬਰ ਕਿਹਾ ਆਪਣੇ ਨੇ ਠਹਿਰੇ ਨੇ ਕਿਹਾ ਮੁੜ ਕੇ ਉਹਨੇ ਜਵਾਬ ਦਿੱਤਾ ਇਹ ਗੱਲਾਂ ਫੜੀ ਬਣਦੀਆਂ ਕੋਈ ਪਰ ਪਹਿਲੀ ਗੱਲ ਤਾਂ ਮੈਂ ਖਹਿਰਾ ਸਾਹਿਬ ਨੂੰ ਇਹ ਦੱਸ ਪੁੱਛਣਾ ਚਾਹੁੰਦਾ ਵਾ ਅੱਜ ਗਾਇਤਰੀ ਦੇ ਤਾਂ ਤੁਸੀਂ ਇਲਜ਼ਾਮ ਲਾ ਤਾ ਵੀ ਉਹ ਇੱਥੇ ਕਿਉਂ ਰਹਿ ਰਹੀ ਹੈ ਸਰਕਾਰੀ ਕੋਠੀ ਦੇ ਵਿੱਚ ਜਿਹੜੀ ਵਿਦੇਸ਼ੀ ਔਰਤ ਰੂਸਾ ਸੀ ਕਿ ਉਹ ਚੰਦਰਯਾਨ ਤੇ ਰਹਿੰਦੀ ਸੀ ਆ ਕੇ ਉਹ ਵੀ ਤਾਂ ਨਾ ਕੋਠੀ ਚ ਰਹਿੰਦੀ ਸੀ ਨਾ ਉਦੋਂ ਤੁਸੀਂ ਬੋਲੇ ਨੀ ਬਿਕਰਮ ਸਿੰਘ ਮਜੀਠੀਆ ਦੇ ਸਾਥੀ ਜਿਹੜੇ ਸੱਤਾ ਦੇ ਪਿੰਡੀ ਇੱਥੇ ਰਹਿੰਦੇ ਉਹ ਕਿੱਥੇ ਰਹੇ ਸੀ ਤੇ ਕੋਠੀਆਂ 'ਚ ਰਹੇ ਸੀਗੇ ਇਸ ਕਰਕੇ ਤੁਸੀਂ ਇੱਕ ਤਰਫਾ ਨਾ ਚੱਲੋ ਉਹ ਬੀਬੀ ਨੇ ਆਪਣੀ ਥੋੜੀ ਕਿਹਾ ਵੀ ਮੈਂ ਮੇਰਾ ਮੇਰੇ ਫਾਦਰ ਦਾ ਜਿਹੜਾ ਮੈਂ ਆਪਣਾ ਇਲਾਜ ਕਰਾਉਣ ਵਾਸਤੇ ਆਈ ਉਹ ਹਾਰਟ ਪੇਸ਼ੈਂਟ ਆ ਜੋ ਪੀਜੀ 'ਚ ਇਲਾਜ ਕਰਾਈ ਤੁਹਾਨੂੰ ਇਤਰਾਜ ਕੀ ਕਹੋ ਦਿੱਤ ਬਕਾਇਦਾ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਕੋਠੀ 'ਚ ਰਹਿ ਰਹੀ ਹੈ ਉਹਨੇ ਵੀ ਕਿਹਾ ਜੀ ਮੇਰੀ ਬੱਚੀ ਸਮਾਨ ਮੇਰਾ ਬੇਟਾ ਤੇ ਇਹ ਇਕੱਠੇ ਸੰਗਠਨ ਚ ਕੰਮ ਕਰਦੇ ਇਸ ਕਰਕੇ ਉਹਨੂੰ ਅਸੀਂ ਤਰਸਦੇ ਆਧਾਰ ਤੇ ਵੀ ਚਲੋ ਆਪਣੇ ਫਾਦਰ ਤੋਂ ਇਲਾਜ ਕਰਾ ਲਿਆ ਕੋਈ ਗੱਲ ਨੀ ਹੁਣ ਚਾਵਲਾ ਸਾਹਿਬ ਇੱਥੇ ਇੰਟਰਸਟਿੰਗ ਗੱਲ ਹੋਏਗੀ ਇਹ ਕਹਿੰਦੇ ਨੇ ਇੱਕ ਵਿਅਕਤੀ ਕਹਿ ਰਿਹਾ ਸੀ ਸੋਸ਼ਲ ਮੀਡੀਆ ਤੇ ਉਹ ਕਹਿੰਦਾ ਇਹਨਾਂ ਨੂੰ 2.5-2.5 ਲੱਖ ਤਨਖਾਹ ਨਹੀਂ ਮਿਲਦੀ 2.5 ਲੱਖ ਇਹਨਾਂ ਦੇ ਖਾਤੇ ਜਾਂਦਾ ਜਰੂਰ 60,000 ਜਿਹੜਾ ਫਿਰ ਲੈ ਜਾਣੇ ਨੇ ਆਪਣੇ ਪੰਡਿਤ ਜੀ ਲੈ ਜਾਂਦੇ ਨੇ 60% ਉਹਨਾਂ ਵਿੱਚੋਂ ਇਹ ਗੱਲ ਸੱਚੀ ਹੈ ਝੂਠੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਲੇਕਿਨ ਇਲਜ਼ਾਮਬਾਜ਼ੀ ਬੜੀ ਚੱਲ ਰਹੀ ਹੈ ਸਾਡੇ ਮੁੱਦੇ ਇਹ ਨਹੀਂ ਹੈਗੇ, ਜਿਹੜੇ ਪੰਜਾਬ ਦੇ ਮੁੱਦੇ ਉਹਨਾਂ ਦੀ ਗੱਲ ਕਰੋ।
1: ਪੱਟੀ ਸਾਹਿਬ ਉਹਨਾਂ ਦੀ ਤੁਹਾਡਾ ਬਿਲਕੁਲ, ਤੁਸੀਂ ਨਿਰਪੱਖ ਹੋ ਕੇ ਪੱਤਰਕਾਰੀ ਦੇ ਵਿਚ ਉਰਸਾ ਆਲਮ ਹਾਂਜੀ ਦੇ ਬਾਰੇ ਤੁਸੀਂ ਬਿਲਕੁਲ ਰੱਖਿਆ, ਜਿਵੇਂ ਸੱਤੇ ਬਾਰੇ ਦੱਸਿਆ, ਦੂਜੇ ਤਰੀਕ ਬਾਰੇ ਦੱਸਿਆ ਵੀ ਕਿੱਥੇ ਰਹਿੰਦੇ ਰਹੇ ਨੇ, ਬਿਲਕੁਲ ਸਹੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਵੀ ਤਾਂ ਸੱਚ ਹੈ ਨਾ ਵੀ ਸੁਖਪਾਲ ਖਹਿਰੇ ਨੇ ਤਾਂ ਜਿਸ ਤਰੀਕੇ ਨਾਲ ਉਹ ਬੀਬੀ ਨੂੰ ਬੀਬੀ ਬੋਲਿਆ ਕਿ ਇਹ ਕੋਠੀਆਂ ਤੇ ਇੱਕ ਦੋ ਦੋ ਕੋਠੀਆਂ ਤੇ ਇਨ੍ਹਾਂ ਦੇ ਕਬਜ਼ੇ ਨੇ, ਤੇ ਮੇਰੇ ਖਿਆਲ ਦੇ ਵਿਚ ਆਮ ਆਦਮੀ ਪਾਰਟੀ ਦੇ ਕੋਲ 92 ਨੇ ਤੇ 92 ਦੇ ਵਿਚ ਬਹੁਤ ਸਾਰੀਆਂ ਬੀਬੀਆਂ ਪੜ੍ਹੀਆਂ ਲਿਖੀਆਂ ਸੂਝਵਾਨ ਨੇ ਜਿਹੜੇ ਇਨ੍ਹਾਂ ਨੇ ਲਿਆ ਕੇ ਅਬਜ਼ਰਵਰ ਬਾਹਰੋਂ ਇਨ੍ਹਾਂ ਦੇ ਵਿਚ ਸਾਡੇ ਪੰਜਾਬ ਦੇ ਵਿਚ ਲਾਏ ਨੇ, ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਨ੍ਹਾਂ ਦੇ ਵਿਚ ਕੋਈ ਪੜ੍ਹਿਆ ਲਿਖਿਆ ਸੂਝਵਾਨ ਨਹੀਂ ਹੈਗਾ, ਜਾਂ ਪੰਜਾਬ ਦਾ ਕੋਈ ਨੌਜਵਾਨ ਆਮ ਆਦਮੀ ਪਾਰਟੀ ਦਾ ਜਾਂ ਬੀਬੀ ਪੜ੍ਹੀ ਲਿਖੀ ਨਹੀਂ ਹੈਗੀ ਕਿ ਬਾਹਰੋਂ ਲਿਆ ਕੇ ਤੇ ਪੰਜਾਬ ਦੇ ਭਲੇ ਵਾਸਤੇ ਮੈਂ ਪੰਜਾਬ ਦਾ ਭਲਾ ਕਰਨ ਦੀ ਆ। ਜੇ ਭਲਾ ਕਰਦੀ ਤੁਹਾਨੂੰ ਚਲਕ ਗਈ ਛੱਡ ਕੋ ਗਈ ਕੋਠੀਆਂ, ਚਲੋ ਨਹੀਂ ਮੈਂ ਤਾਂ ਨਾ ਸਹਿਮਤ ਹਾਂ ਪੱਟੀ ਸਾਹਿਬ, ਕੋਠੀਆਂ ਬਿਲਕੁਲ ਜਾਇਜ਼ ਨੇ, ਛੇ ਛੇ ਕੇਕ ਰਾਖੇ, ਸਾ ਸਾ ਕੇਕ ਰਾਖੇ ਟੇਬਲ ਤੇ, ਘੁਮਾਰੀ ਹੈ ਜਨਮ ਦਿਨ ਦੇ ਤੇ, ਕਿੱਥੋਂ ਪੱਲਿਓ ਤੇ ਨਹੀਂ, ਪੱਲਿਓ ਤੇ ਘੁਮਾਤੜ ਬੰਦਾ ਜਿਹੜਾ ਪਿਓ ਬਿਮਾਰ ਹੋਵੇ ਹਾਰਟ ਅਟੈਕ ਦਾ ਮਰੀਜ਼ ਹੋਵੇ ਤਾਂ ਉਹਨੂੰ ਤਾਂ ਕੇਕ ਸੋਝਦੇ ਨੀ, ਉਹ ਛੇ ਛੇ ਕੇਕ ਘੁਮਾਉਣ ਦੀ ਆ ਤੇ ਫਿਰ ਗਾਲਾਂ ਕੱਢਦੀ ਆ, ਇਹਨਾਂ ਨੇ ਫਿਰ ਬੀਬੀ ਬੋਲਿਆ ਸ਼ਬਦ, ਉਹ ਗਾਲਾਂ ਕੱਢਣ ਦੀ ਆ। ਇਲਜ਼ਾਮ ਇਹ ਸਾਬਤ ਕਰ, ਪਰ ਗਾਲਾਂ ਕੱਢਣਾ ਪੰਜਾਬ ਦੇ ਵਿਚ ਆ ਕੇ ਤਹਿਜ਼ੀਬ ਨਵੀਂ
3: ਬਿਲਕੁਲ ਠੀਕ ਹੈ, ਉਹਨੇ ਗਾਲਾਂ ਕੱਢੀ ਨੀ ਕੱਢੀ, ਇਹਨਾਂ ਨੂੰ ਇਲਜ਼ਾਮ ਉੱਤੇ ਕਰੈਕਟਰ ਨਹੀਂ ਸੀ ਲਾਉਣੇ ਚਾਹੀਦੇ
1: ਜੀ, ਕਰੈਕਟਰ ਤੇ ਇਲਜ਼ਾਮ ਉਹ ਸਾਬਤ ਕਰੇ ਫਿਰ ਛੱਡ ਗਈ ਆ ਹੁਣ ਉਹ, ਫਿਰ ਮੈਂਬਰ ਪਾਰਲੀਮੈਂਟ ਐਮ ਐਲ ਏ ਤੇ ਡੀ ਸੀ ਦੇ ਸਾਹਮਣੇ ਕਹੇ ਵੀ ਕੁਰਸੀ ਤੇ ਉਹ ਏਡੀ ਏਡਾ ਵੱਡਾ ਅਹੁਦਾ ਹੋ ਗਿਆ ਕਿ ਸਾਰਾ ਹੁਕਮ ਤੇ ਉਹ ਚਲਾਉਣ ਦੀ ਆ। ਫਿਰ ਤੁਸੀਂ ਆਪਾਂ ਉਰਸਾ ਆਲਮ ਦਾ ਗੱਲ ਕਰ ਲਈ, ਬਿਲਕੁਲ ਸਹੀ, ਉਦੋਂ ਵੀ ਠੋਕ ਕੇ ਬੋਲਿਆ, ਚਾਹੇ ਨਹੀਂ ਬੋਲੇ ਖਹਿਰੇ ਵਰਗੇ ਜਾਂ ਦੂਜੇ ਤੀਜੇ ਨਹੀਂ ਬੋਲੇ ਪਾਰਟੀ ਦੇ ਵਰਕਰ ਨਹੀਂ ਬੋਲੇ ਹਾਥੀ ਕੇ ਪਾਓ ਸਾਹਿਬ ਕਾ ਪਾਓ, ਪਰ ਮੀਡੀਆ ਆਪਾਂ ਉਦੋਂ ਵੀ ਬੋਲੇ ਹੁਣ ਵੀ ਬੋਲੇ ਹਨਾ, ਕੀ ਇਹਨਾਂ ਕੋਲ ਪੰਜਾਬ ਦੇ ਵਿਚ ਕੋਈ ਪੜ੍ਹਿਆ ਲਿਖਿਆ ਵਰਕਰ ਨਹੀਂ ਹੈਗਾ, ਸਵਾਲ ਤੇ ਇਹ ਵੀ ਉੱਠਦਾ ਨਾ।
3: ਕਮਲਾ ਸਾਹਿਬ ਜੀ ਦੋ ਗੱਲਾਂ ਨੇ, ਇੱਕ ਗੱਲ ਤੇ ਇਹ ਹੈ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਕੰਮ ਕਰਨ ਵਾਲੇ ਉਹ ਲੋਕ ਸੀ, ਇਹਨਾਂ ਨੂੰ ਪਤਾ ਸੀ ਵੀ ਸਾਡੀ ਇਹ ਅੰਦਰੂਨੀ ਸਾਰੀ ਗੱਲ ਜਾਣਦੇ ਤੇ ਦੂਸਰੀ ਪਾਰਟੀ ਚਲ ਗਏ ਤੇ ਸਾਨੂੰ ਭੰਨਣਗੇ ਬਾਰਾ। ਦੂਸਰੀ ਚੀਜ਼ ਜਿਹੜੀ ਗੱਲ ਇੱਕ ਵਿਅਕਤੀ ਨੇ ਕਹੀ ਹੈ ਵੀ ਜਿੰਨੀ ਤਨਖਾਹ ਮਿਲਦੀ ਉਹਦਾ 60% ਜਿਹੜਾ ਉਹ ਕੇਜਰੀਵਾਲ ਲੈ ਜਾਂਦਾ, ਵਿੱਚ ਜਾਂਦੀ ਖਾਤੇ ਚ ਮੁੜ ਕੇ ਕੈਸ਼ ਕਢਾ ਕੇ ਦਿੰਦੇ ਨੇ, ਉਹ ਜਿਹੜਾ ਲੋਕਲ ਬੰਦਾ ਹੋਊਗਾ ਤੇ ਕੋਈ ਲੈਂਦੇ ਲੈਣੇ ਔਖੇ ਹੋ ਜਾਂਦੇ, ਗੱਲ ਤੇ ਵੀ ਫਰਕ ਪੈ ਜਾਂਦਾ।
1: ਪਰ ਧੱਕਾ ਤਾਂ ਹੋ ਰਿਹਾ ਨਾ ਪੰਜਾਬ ਨੂੰ,
3: ਧੱਕਾ ਹੋਇਆ
1: ਪੰਜਾਬ ਦੇ ਵਰਕਰਾਂ ਨਾਲ, ਧੱਕਾ ਤਾਂ ਹੋ ਰਿਹਾ ਨਾ।
3: ਮੈਂ ਤਾਂ ਪਹਿਲਾਂ ਕਹਿਤਾ ਵੀ ਪੰਜਾਬ ਦੇ ਮੁੱਦੇ ਨੇ, ਪੰਜਾਬ ਦੇ ਮੁੱਦੇ ਕੁਝ ਹੋਰ ਹੀ ਨੇ,
1: ਪਰ ਇੱਕ ਗੱਲ ਤੇ ਜ਼ਰੂਰ
3: ਦੁਰਵਰਤੋਂ ਕੀਤੀ ਕੀਤੀ ਹੈ।
1: 9058132905813120 ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੋਲ ਤਾਂ ਜਿਹੜੀ ਸਰਕਾਰ ਕੋਲ ਕਿਸ਼ਤ ਨੀ ਹੈਗੀ ਦੇਣ ਵਾਸਤੇ, ਹੈ ਜੀ
3: ਜੀ ਜੀ,
1: ਤੇ ਇੱਥੇ ਛੇ ਛੇ ਕੇਕ ਘੁਮਾਏ ਜਾ ਰਹੇ ਨੇ ਤੇ ਦਿਖਾਏ ਜਾ ਰਹੇ ਨੇ ਤੇ ਹੈਪੀ ਟੂ ਮੀ, ਇਹ ਕੌਣ ਲਿਆ ਛੇ ਕੇਕ ਹੈ, ਚਲੋ ਲੀਡਰ ਲੈ ਆਉਂਦੇ ਹੁੰਦੇ ਉਹਨਾਂ ਨੇ ਕਿਹੜੇ ਪੱਲੇ ਲਿਆਉਣੇ, ਉਹਨਾਂ ਦਾ ਆਰਡਰ ਹੀ ਕਰਨਾ। ਇੱਕ ਇਹਦਾ ਰੌਲਾ ਹੋਰ ਪੈ ਰਿਹਾ, ਇਹਦਾ ਕਹਿੰਦੇ ਵੀ ਰਿਜੋਰਟ ਬਣ ਰਿਹਾ 3 ਕਰੋੜ ਵਾਲਾ, ਫਿਰ ਚਰਚਾ ਹੋ ਗਈ ਆ ਤੇ ਬੀਬੀ ਹੁਣ ਦਿਖਾਈ ਨੀ ਦਿੰਦੀ ਉੱਥੇ, ਹੁਣ ਇਲਾਜ ਹੋ ਗਿਆ ਬਾਪੂ ਦਾ,
3: ਉਹਦਾ ਅਜੇ ਤੱਕ ਕੋਈ ਸਬੂਤ ਨਹੀਂ ਪੇਸ਼ ਕੀਤਾ ਵਿਅਕਤੀ ਨੇ। ਉਹ ਕਹਿੰਦੇ ਉਹਨੇ ਇੱਕ ਪੁਲਿਸ ਅਫਸਰ ਨੂੰ ਕਿਹਾ ਬੀਬੀ ਨੇ ਵੀ ਮੇਰਾ ਉੱਥੇ ਹੋਟਲ ਬਣ ਰਿਹਾ ਤੇ ਉਹਦੇ ਵਾਸਤੇ 3 ਕਰੋੜ ਦੀ ਲੋੜ ਆ, ਉਹਨੇ ਕਹਾ ਇੱਕ ਹਵਾਲਾ ਦੇ ਏਜੰਟ ਨੂੰ ਕਿਹਾ ਤੇ ਉਹਨਾਂ ਨੇ 3 ਕਰੋੜ ਖਾਤੇ ਚ ਪਏ, ਲਿਆਓ ਕਿਹੜੇ ਖਾਤੇ ਚ ਪਏ ਦੱਸੋ ਤੁਸੀਂ।
1: ਬਿਲਕੁਲ
3: ਆ ਬੀਬੀ ਆ ਆਪਣੀ ਜਿਹੜੀ ਹੈਗੀ ਬਹਿਰੀਨ ਵਾਲੀ, ਉਹ ਆ ਗਿਆ ਨਾ ਵੀ 23 ਜਿਹੜੇ ਇਹਨਾਂ ਦੇ ਖਾਤੇ ਪੈਸੇ ਟ੍ਰਾਂਸਫਰ ਹੋਏ ਆ
1: ਜੀ। ਬਿਲਕੁਲ, ਅਰੇ ਕਈ ਕੁਝ ਹੋਰ ਨਿਕਲਣਾ, ਉਹ ਤਾਂ ਸੰਡੇ ਬਸਤੇ ਚ ਪੈ ਗਿਆ ਮਾਮਲਾ, ਪਰ ਖੈਰ ਨਹੀਂ ਵੇ। 9058132095813120। ਆਪਾਂ ਅਗਲੀ ਜੇ ਗੱਲ ਕਰੀਏ ਤਾਂ 50,000 ਰਿਸ਼ਵਤ ਲੈਣ ਵਾਲੀ ਬੀਬੀ ਕਿਹਦੀ, ਘਾਟੇ ਵਾਧੇ ਤਾਂ ਚੱਲਦੇ ਰਹੇ, ਇਹਦੇ ਵੀ ਚਰਚਾ ਹੋ ਰਹੀ ਹੈ ਬੀਬੀ ਦੀ ਹਿੰਮਤ ਦੀ ਹੈ, ਸਿੰਘਮ ਇਹਨੂੰ ਕਹਿੰਦੇ ਆ।
3: ਇਹ ਬੀਬੀ ਬੁਲਟੋਏ ਐਸਐਚਓ ਹੁੰਦੀ ਸੀ,
1: ਹਾਂ ਲੈ ਦੱਸ ਏਰੀਆ ਵੇਖੋ ਕਿਹੜਾ, ਦਲੇਰੀ ਤੇ ਆਪੇ ਆਉਣੀ
3: ਸੀਗਾ, ਉਹ ਪੰਗਾ ਲੈ ਲਿਆ ਸੀ ਕਾਮਰੇਡ ਦਰਬਾਰਾ ਸਿੰਘ ਨਾਲ, ਤੇ ਸਾਰੀਆਂ ਪਾਰਟੀਆਂ ਦੇ ਫਿਰ ਲੋਕ ਇਕੱਠੇ ਹੋ ਗਏ ਸੀ ਤੇ ਥਾਣੇ ਅੱਗੇ ਬਹਿ ਗਏ ਸੀਗੇ, ਇਹਨੇ ਰੋ ਕੇ ਮਾਫ਼ੀ ਮੰਗ ਕੇ ਜਾਨ ਛਡਾਈ ਸੀ ਉੱਥੋਂ ਆਪਣੀ, ਮੁੜ ਕੇ ਇਹਦੀ ਬਦਲੀ ਉੱਧਰ ਹੋ ਜਾਂਦੀ ਦੂਸਰੇ ਪਾਸੇ। ਹੁਣ ਕੋਰਟ ਈਸੇ ਖਾਂ ਲੱਗੀ ਸੀਗੀ, ਕੋਰਟ ਈਸੇ ਖਾਂ ਤੇ ਇੱਕ ਐਸ ਐਸ ਮਾਨ ਆ, ਪੰਜਾਬ ਸਾਂਝੀਵਾਲ ਦਾ ਦਲ ਜਿਹੜਾ ਬਣਾਇਆ ਨਵਾਂ ਇਹਨਾਂ ਨੇ ਅਮਿਤੂਜ ਮਾਨ ਨੇ, ਉਹਦੀ ਉਹ 7 ਮੈਂਬਰੀ ਕਮੇਟੀ ਦਾ ਮੈਂਬਰ ਆ। ਹੁਣ ਜਿਹੜੇ ਉਹਨੇ ਇਲਜ਼ਾਮ ਲਾਏ ਆ ਉਹ ਕਹਿੰਦਾ ਇਹ ਬੀਬੀ ਜਿਹੜੀ ਆ ਕਰੀਬ ਕਰੀਬ 90 ਲੱਖ ਰੁਪਇਆ ਹਰ ਮਹੀਨਾ ਇਕੱਠਾ ਕਰਦੀ ਹੈ ਇੱਥੋਂ। ਅਸੀਂ ਨਹੀਂ ਕਹਿ ਰਹੇ, ਉਹ ਕੇਸ ਮਾਨ ਕਹਿ ਰਿਹਾ। ਉਹ ਕਹਿੰਦਾ ਜਦੋਂ ਮੈਂ ਇਹ ਮੁੱਦੇ ਉਠਾਉਂਦਾ ਸੀਗਾ ਵੀ ਇੱਥੇ ਨਸ਼ੇ ਵਿਕ ਰਹੇ ਆ, ਨਸ਼ੇ ਬੀਬੀ ਵਿਕਾ ਰਹੀ ਆ, ਮੇਰੇ ਕੋਲ ਏਅਰ ਗਨ ਸੀ, ਉਹ ਮੇਰੇ ਤੇ ਪਾਤੀ ਵੀ ਇਹਦੇ ਕੋਲ ਏਅਰ ਗਨ ਫੜੀ ਗਈ ਹੈ ਜੀ, ਇਹਦੇ ਅਸਲਾ ਏਅਰ ਗਨ ਬਣਦੀ ਨੀ ਅਸਲ। ਫਿਰ ਇਹਨੇ ਮੇਰੇ ਤੇ ਹੋਰ ਵੀ ਕਈ ਇੱਦਾਂ ਦੇ ਕੇਸ ਪਾਏ, 4-5 ਮੇਰੇ ਤੇ ਕੇਸ ਪਾਏ ਨੇ, ਪਰ ਮੈਂ ਆਪਣੀ ਜੰਗ ਜਾਰੀ ਰੱਖੀ। ਫਿਰ ਇੱਕ ਪੱਤਰਕਾਰ ਸੀ ਮਹਿੰਦਰਪਾਲ ਲੂੰਬਾ, ਉਸ ਪੱਤਰਕਾਰ ਨੇ ਜਿਹੜਾ ਖਬਰ ਲਾਈ ਸੀ ਉਹਨੇ ਵੀ ਇੱਥੇ ਜਿਹੜੇ ਮੈਡੀਕਲ ਸਟੋਰ ਉੱਥੇ ਵੀ ਨਸ਼ਾ ਵਿਕਦਾ, ਇਹਨੇ ਉਹਨੂੰ ਵੀ ਧਮਕੀ ਦਿੱਤੀ ਸੀ ਪੱਤਰਕਾਰ ਨੇ, ਮੁੜ ਕੇ ਪੱਤਰਕਾਰ ਇਕੱਠੇ ਹੋ ਕੇ ਚਲੋ ਕੰਮ ਨਿਬੜ ਗਿਆ, ਨਹੀਂ ਹੋਇਆ ਕੁਛ ਵੀ। ਹੁਣ ਬੀਬੀ ਨੇ ਇਹਨੇ ਜਿਹੜਾ ਇੱਕ ਬੰਦੇ ਕੋਲੋਂ NDPS ਦਾ ਕੇਸ ਸੀਗਾ ਉਹਦੇ ਜਿਹਦੇ ਕੋਲ ਲਏ ਸੀ 1,00,000 ਰੁਪਏ ਮੰਗਿਆ ਸੀਗਾ, 80,000 ਤੇ ਸੌਦਾ ਹੋ ਗਿਆ ਤੇ 50,000 ਦੇਣੇ ਸੀਗੇ ਅਗਲਾ ਵਿਜੀਲੈਂਸ ਨੂੰ ਕਹਿ ਦਿੱਤਾ। ਹੁਣ ਅੱਜ ਜਦੋਂ ਉਹਨੂੰ ਅਦਾਲਤ ਚ ਪੇਸ਼ ਕੀਤਾ ਉਹ ਫੜੀ ਗਈ, ਉਹ ਫੜਨ ਵਾਲੀ ਵੀ ਲੜਕੀ ਸੀ ਗਗਨਦੀਪ, ਉਹ ਵੀ ਇੰਸਪੈਕਟਰ ਸੀਗੀ। ਜਦੋਂ ਉਹਨੂੰ ਅਦਾਲਤ ਚ ਪੇਸ਼ ਕੀਤਾ ਉਹ ਪਿੰਡ ਦੀਆਂ ਜੇਬਾਂ ਚ ਹੱਥ ਪਾਇਆ ਤੇ ਕਹਿੰਦੀ ਕੋਈ ਗੱਲ ਨੀ ਆਲ ਇਜ਼ ਵੈਲ। ਇਹੋ ਜਿਹੇ ਲੱਗਦਾ
1: ਅਕਾਲੀ ਦਲ ਵਾਰਸ ਨੇ ਪੰਜਾਬ ਦੇ ਵਿਚ ਜਿਹੜਾ ਹੈ ਪੰਜਾਬ ਜਿਹੜਾ ਅਕਾਲੀ ਦਲ ਵਾਰਸ ਧਾਮੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਦੇ ਕੇ ਅਸਤੀਫੇ ਦੀ ਮੰਗ ਕੀਤੀ ਹੈ, ਕੀ ਕਹਿਣਾ ਚਾਹੋਗੇ?
3: ਅੱਜ ਅਕਾਲੀ ਦਲ ਵਾਰਸ ਦੇ ਪੰਜਾਬ ਨੇ ਇਹ ਗੱਲ ਕਹੀ ਆ ਵੀ ਜਿਹੜੀ ਘਟਨਾ ਆਨੰਦਪੁਰ ਸਾਹਿਬ ਵਾਪਰੀ ਆ ਉਹ ਘਟਨਾ ਇੰਨੀ ਭੈੜੀ ਆ, ਇੰਨੀ ਸਾਨੂੰ ਡੈਮੇਜ ਕੀਤਾ ਉਹਨੇ ਤੇ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਧਾਮੀ ਸਾਹਿਬ ਨੂੰ। ਜਦੋਂ ਬਕਾਇਦਾ ਤੌਰ ਤੇ ਉਹਨਾਂ ਦੇ ਘਰ ਦੇ ਬਾਹਰ ਉੱਥੇ ਧਰਨਾ ਹੋ ਰਿਹਾ ਸੀ ਤੇ ਧਾਮੀ ਸਾਹਿਬ ਅੰਮ੍ਰਿਤਸਰ ਇੱਕ ਜਿਹੜਾ ਅਮਰੀਕਾ ਦਾ ਰਾਜਦੂਤ ਦਰਬਾਰ ਸਾਹਿਬ ਆਇਆ ਸੀ ਉਹਨੂੰ ਸਰੋਪੇ ਦੇ ਰਹੇ ਸੀ। ਫਿਰ ਵੇਖੋ ਅਮਰੀਕਾ ਦੇ ਰਾਜਦੂਤ ਨੂੰ ਸਰੋਪਾ ਦੇਣ ਵਾਸਤੇ ਜਥੇਦਾਰ ਵੀ ਹੈ ਤੇ ਧਾਮੀ ਵੀ ਹੈ, ਦੋਵੇਂ ਆਏ ਨੇ ਇਕੱਠੇ। ਕੱਲਾ ਮੋਦੀ ਨੀ ਡਰਦਾ, ਇਹ ਵੀ ਡਰਦੇ ਨੇ ਜਿਹੜੇ ਮਾਨ ਵਾਲੇ ਸੀਗੇ, ਮਾਨ ਦਲ ਵਾਲੇ
1: ਆਪਣਾ,
3: ਉਹਨਾਂ ਨੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ, 7 ਮੰਗਾਂ ਸੀ ਜਿਹੜੀਆਂ ਪਾਕਿਸਤਾਨ ਤੇ ਭਾਰਤ ਨਾਲ ਸੰਬੰਧਿਤ ਸੀਗੀਆਂ। ਕਰਤਾਰਪੁਰ ਲਾਂਘਾ ਵੀ ਹੈਗਾ ਤੇ ਬਾਰਡਰ ਖੁੱਲਣ ਦੀ ਗੱਲ ਹੈਗੀ ਤੇ ਮੇਨ ਗੱਲ ਇਹ ਸੀਗੀ ਵੀ UNO ਜਿਹੜਾ ਵਾ ਸ਼ਹਿਬਾਜ਼ ਸ਼ਰੀਫ ਨੇ ਭਾਸ਼ਣ ਦਿੱਤਾ, ਉਹਨੇ ਇੰਨੀ ਗੱਲ ਕਹੀ ਵੀ ਜੇ ਸਾਡਾ ਪਾਣੀ ਬੰਦ ਕੀਤਾ ਇਹਨਾਂ ਨੇ ਜਿਹੜਾ 1947 ਚ ਸਮਝੌਤੇ ਹੋਏ ਨੇ ਤੇ ਫਿਰ ਇਹਦਾ ਮਤਲਬ ਜੋ ਦੱਸ ਦਿੰਦੀ ਗੱਲ
1: ਉਹਨੇ ਧਮਕੀ ਦਿੱਤੀ ਬੜੀ ਵੱਡੀ,
3: ਬਿਲਕੁਲ ਯੁੱਧ ਹੋਊਗਾ ਦਾ। ਹੁਣ ਉਹਦੇ ਵੀ ਬਾਰੇ ਉਹਨਾਂ ਕਿਹਾ ਵੀ ਇਹ ਮਸਲਾ ਜਿਹੜਾ UNO ਨੇ ਪਹਿਲੇ ਹੱਲ ਕੀਤਾ ਤੇ UNO ਹੱਲ ਕਰੇ ਤੇ ਉਹਦੇ ਅਮਰੀਕਾ ਆਪਣਾ ਪਹਿਲ ਕਦਮੀ ਕਰੇ, ਚਲੋ ਚੰਗੀ ਗੱਲ, ਯੁੱਧ ਨਹੀਂ ਚਾਹੀਦਾ। ਹੁਣ ਇਹਦੇ ਵਿੱਚ ਇਹਨਾਂ ਨੇ

0: ਗੁਰੂ ਦੇ ਲੰਗਰ ਚੱਲਦੇ ਨੇ, ਸੰਗਤਾਂ ਆਉਂਦੀਆਂ ਨੇ, ਗੁਰੂ ਦੇ ਦੁਆਰੇ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਜਾਂ ਜਿਹੜੇ ਬਿਜਲੀ ਪੱਤੇ ਨੇ ਉਹ ਪੇ ਕਰਨੇ ਨੇ, ਜਾਂ ਸੰਗਤਾਂ ਜਿਹੜੀਆਂ ਉੱਥੇ ਆਉਂਦੀਆਂ ਉਹਨਾਂ ਵਾਸਤੇ ਲੰਗਰ ਸੇਵਾ ਸੰਭਾਲ, ਜਾਂ ਜਿਹੜੇ ਵਰਕਰ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਬੱਚੇ ਬੱਚੀਆਂ ਨੂੰ ਜਿਹੜਾ ਹੈ ਐਜੂਕੇਸ਼ਨ ਦੇਣੀ ਹੈ, ਪਾਲਣਾ ਪੋਸ਼ਣਾ ਹੈ, ਤੇ ਉਹਨਾਂ ਵਾਸਤੇ ਤਨਖਾਹਾਂ ਨਿਕਲ, ਤਾਂ ਆਹ ਜਿਹੜੇ ਹੁਣ ਗੁਰੂ ਦੀ ਗੋਲਕੁੰਡ ਲੱਗੇ ਹੋਏ ਜਿਹੜੇ ਜੋਕਾਂ ਨੇ ਇਹਨਾਂ ਦਾ ਕੀਤਾ ਤੇ ਕੀ ਕੀਤਾ ਜਾਵੇ? ਤੁਹਾਡੇ ਕੋਲ ਹੈ ਕੋਈ ਸਵਾਲ ਤਾਂ ਕਾਲ ਕਰ ਲਓ 905-813-1320-905-813-1320। ਭਾਜਪਾ ਦਾ ਮਤਲਬ ਲੀਡਰਾਂ ਦਾ ਜਦੋਂ ਮੂੰਹ ਖੁੱਲਦਾ ਨਾ ਤੇ ਫਿਰ ਅੱਗ ਹੀ ਬਰਸਦੀ ਆ। ਭਾਜਪਾ ਆਗੂ ਦਾ ਹੋਰ ਬਿਆਨ ਚਰਚਾ ਦੇ ਵਿਚ ਹੈ, ਆਪ ਦੀ ਮਹਿਲਾ ਆਗੂ ਨੂੰ ਪੈਰ ਦੀ ਜੁੱਤੀ ਦੱਸਿਆ, ਕੋਈ ਦੋਰਾਵਾ ਨੀ, ਹੁਣ ਮੈਂ ਤਾਂ ਨੀ ਕਹਿਣਾ ਮਨੁ ਸਮਰਤੀ ਪੜ ਲੋ ਤਾਂ ਫਿਰ ਪੈਰ ਦੀ ਜੁੱਤੀ ਆ।
1: ਇਹ ਅਬੋਹਰ ਦੇ ਵਿਚ ਕੋਈ ਸਮਾਗਮ ਸੀ ਗਿਆ ਦਾ ਜਿਹੜਾ ਚੱਲ ਰਿਹਾ ਕੰਮ ਇਹਨਾਂ ਦਾ, ਤੇ ਸੁਰਜੀਤ ਕੁਮਾਰ ਜੈਨੀ ਇੱਕ ਬੜਾ ਸੀਨੀਅਰ ਆਗੂ ਆ ਭਾਜਪਾ ਦਾ, ਹੰਡਿਆ ਵਰਤਿਆ ਆਗੂ ਆ,
0: ਬੜਾ ਵਧੀਆ।
1: ਔਰ ਉਸ ਬੰਦੇ ਨੇ ਪਹਿਲਾਂ ਜਦੋਂ ਕਿਸਾਨ ਮੋਰਚਾ ਲੱਗਾ ਸੀ ਕਿਸਾਨਾਂ ਦੀ ਸਪੋਰਟ ਕੀਤੀ ਸੀ, ਕਹਿੰਦਾ ਜੀ ਮੈਂ ਭਾਜਪਾ ਛੱਡ ਦੂ, ਮੈਂ ਕਿਸਾਨ ਨਹੀਂ ਛੱਡਦਾ, ਮੈਂ ਕਿਸਾਨ। ਤੇ ਜਦੋਂ ਉੱਪਰ ਥਾਪੜਾ ਮਿਲ ਗਿਆ ਤੇ ਮੁੜ ਕੇ ਕਹਿੰਦਾ ਕਿਸਾਨ ਗਲਤ ਹੈ ਕਾਨੂੰਨ ਸਹੀ ਨੇ। ਇਹ ਉਹ ਮਹਾਰਾਜੇ ਸਾਡੇ ਜਾਣੀ ਸਾਹਿਬ ਅਬੋਹਰ ਤੋਂ ਹਲਕਾ ਇੰਚਾਰਜ ਜਿਹੜੀ ਆਮ ਆਦਮੀ ਪਾਰਟੀ ਦੀ ਬੀਬੀ ਸੁਹਾਨੀ ਡੋਡਾ ਵਾ, ਡਾਕਟਰ ਸੁਹਾਨੀ ਡੋਡਾ, ਉਹਦੇ ਬਾਰੇ ਇਹਨੇ ਨਾਂ ਤਾਂ ਨਹੀਂ ਲਿਆ। ਇਹ ਗਿਆ ਵੀ ਆਮ ਆਦਮੀ ਪਾਰਟੀ ਦੀ ਹਲਕਾ ਬੋਰ ਤੋਂ ਜੇ ਹਲਕਾ ਇੰਚਾਰਜ ਹੈ ਨਾ, ਉਹ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਹੈਗੀ। ਦੱਸੋ ਇੱਕ ਗੱਲ ਕਰਨ ਵਾਲੀ ਸੀ, ਸੁਨੀਲ ਜਾਖੜ ਨੂੰ ਇਹ ਚਾਹੀਦਾ ਸੀ ਜਿੱਤਦੇ ਬੈਠੇ ਤੇ ਫਿਰ ਉਸੇ ਵੀ ਉੱਠ ਕੇ ਕਹਿੰਦੇ ਕਿ ਨਹੀਂ ਇਹ ਤੇਰੀ ਭਾਸ਼ਾ ਗਲਤ ਹੈ, ਤੈਨੂੰ ਇਹ ਵਾਪਸ ਲੋ ਵਾਪਸ ਲੈਣੀ ਚਾਹੀਦੀ। ਜਿਹੜੀ ਤਾਂ ਤੁਸੀਂ ਕਹੀ ਆ ਕਿ ਮਨੁ ਸਿਮਰਤੀ ਸਭ ਕੁਝ ਇਹੋ ਕੁਝ ਲਿਖਿਆ ਜਿਹਨੂੰ ਇਹ ਸੰਵਿਧਾਨ ਵਜੋਂ ਲਾਗੂ ਕਰਨਾ ਚਾਹੁੰਦੇ ਨੇ। ਹੁਣ ਇਹਦੇ ਵਿੱਚ ਜਦੋਂ ਇਹਨੇ ਜਾਣੀ ਨੇ ਇਹ ਗੱਲ ਕੀਤੀ ਤੇ ਕਈ ਲੀਡਰਾਂ ਨੇ ਫਿਰ ਬਾਅਦ ਜਿਹੜੇ ਮੈਗੇ ਸੀ ਆਮ ਆਦਮੀ ਪਾਰਟੀ ਵੱਲੋਂ ਨੇ ਹਰਕਤ ਦੇ ਵਿੱਚ ਆਉਣਾ ਹੀ ਹੋਣਾ ਸੀਗਾ,
0: ਬਿਲਕੁਲ
1: ਇੱਕ ਮਹਿਲਾ ਆਗੂ ਦਾ ਤੁਸੀਂ ਇਹੋ ਜਿਹਾ ਵਿਹਾਰ ਕਰੋ। ਚਲੋ ਇਹਦੇ ਵਿੱਚ ਮਹਿਲਾ ਕਮਿਸ਼ਨ ਨੇ ਅਜੇ ਤੱਕ ਵੀ ਨੋਟਿਸ ਨਹੀਂ ਲਿਆ, ਮਹਿਲਾ ਕਮਿਸ਼ਨ ਵੀ ਨੋਟਿਸ ਲੈਣਾ ਚਾਹੀਦਾ ਤੇ ਬਕਾਇਦਾ ਤੌਰ ਤੇ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ। ਆਪਣੇ ਇਹ ਸਾਡੇ ਸੰਵਿਧਾਨ ਦੇ ਤਮਲਾ ਜਿੱਥੇ ਬਰਾਬਰ ਦੇ ਅਧਿਕਾਰ ਮਿਲੇ ਨੇ ਸਭ, ਜਿਹੜਾ ਸੁਨੀਲ ਜਾਖੜ ਆ ਉਹ ਭਾਰਤ ਹੋਰ ਦਾ ਹਿਸਾਬ ਦਾ ਬੇਤਾਜ ਬਾਦਸ਼ਾਹ ਹੀ ਆ, ਉੱਥੇ ਕਾਫੀ ਚੱਲਦੀ ਉਹਦੀ, ਕਾਫੀ ਉਹਦੀ ਸੁਣਵਾਈ ਹੈਗੀ, ਕਾਫੀ ਰਸਾਈ ਹੈਗੀ ਉਹਦੀ ਉੱਥੇ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜਿਹਦੀ ਮਰਜ਼ੀ ਬੇਇੱਜ਼ਤੀ ਕਰੀ ਜਾਓ। ਇਸ ਕਰਕੇ ਜਿਆਣੀ ਦੇ ਖਿਲਾਫ਼ ਪਾਰਟੀ ਨੂੰ ਵੀ ਕਾਰਵਾਈ ਕਰਨੀ ਚਾਹੀਦੀ, ਜੇ ਵਾਕਈ ਪਾਰਟੀ ਚ ਕੁਝ ਦਮ ਹੈਗਾ ਤਾਂ ਪਾਰਟੀ ਲੀਡਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੀ।
0: ਅਗੇ 905-813-1320। ਅਸੀਂ ਧੰਨਵਾਦੀ ਹਾਂ ਉਹਨਾਂ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਜੋ ਸਾਨੂੰ ਆਪਣੀ ਫੀਡਬੈਕ ਦਿੰਦੇ ਨੇ। ਕੱਲ ਮੈਸੇਜ ਨਿਊ ਮਾਰਕੀਟ ਤੋਂ ਤੁਸੀਂ ਸੁਣਿਆ ਪ੍ਰੋਗਰਾਮ, ਮੈਸੇਜ ਕੀਤਾ ਉਰੇਲਿਆ ਜਿਹੜਾ ਹੈ 35 ਕਿਲੋਮੀਟਰ ਦੂਰ ਜਾ ਕੇ ਕ੍ਰਿਸਟਲ ਕਲੀਅਰ ਸੁਣਾਈ ਦੇਣਾ ਸਵੇਰੇ 5 ਵਜੇ ਤੋਂ ਲੈ ਕੇ 8:30 ਵਜੇ ਤੱਕ। 8 ਵਜੇ ਤੋਂ ਬਾਅਦ ਸਾਨੂੰ ਥੋੜੀ ਜਿਹੀ ਅਜੇ ਪ੍ਰੋਬਲਮ ਰਾਤ ਨੂੰ ਆ ਰਹੀ ਹੈ, ਉਹ ਸਾਡੀ ਟੀਮ ਲੱਗੀ ਹੋਈ ਹੈ ਜੀ, ਉਸ ਤੇ ਵਰਕ ਚੱਲ ਰਿਹਾ, ਅਰਸ਼ ਅਜੇ ਵੀ ਉੱਥੇ ਹੁਣ, ਸੋ ਥੋੜਾ ਜਿਹਾ ਇੰਤਜ਼ਾਰ ਕਰੋ ਜੀ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਮੌਨ, ਮੇਜਰ ਮੈਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਖਮ ਦੀਆਂ ਗਲੀਆਂ, ਪਿਕਰਿੰਗ ਦੀਆਂ ਗਲੀਆਂ, ਏਜੈਕਸ, ਗੋਲਫ ਦੀਆਂ ਗਲੀਆਂ, ਅਰੋੜਾ ਸਾਈਡ ਤੋਂ ਵੀ ਕਾਲ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਨਿਊ ਮਾਰਕੀਟ ਤੇ ਉਰੇਲਿਆ ਦੀਆਂ ਗਲੀਆਂ 35 ਕਿਲੋਮੀਟਰ ਦੂਰ, ਅਤੇ ਜੇਕਰ ਤੁਸੀਂ ਕਿਸੇ ਏਰੀਏ ਦੇ ਵਿਚ ਸੁਣ ਰਹੇ ਹੋ ਆਪਣੀ ਫੀਡਬੈਕ ਸਾਨੂੰ ਭੇਜਣਾ ਚਾਹੋ, ਮੇਰਾ ਨੰਬਰ 416-716-7094-1677-16779-4। ਸ਼ਾਮ ਨੂੰ 8:30 ਵਜੇ ਤੋਂ ਬਾਅਦ ਜਿਹੜੀ ਫੀਡਬੈਕ ਹੈ ਉਹ ਵੀ ਤੁਹਾਡੇ ਵੱਲੋਂ ਸਾਨੂੰ ਮਿਲ ਰਹੀ ਹੈ, ਸਾਡੀ ਟੀਮ ਉੱਤੇ ਅਜੇ ਲੱਗੀ ਹੋਈ ਹੈ। ਸਲੀਖੇ ਮਾਦੇ ਜਾ ਚੁੱਕਾ, ਕਿਸੇ ਨੇ ਰੇਡੀਓ ਸ਼ੁਰੂ ਕਰਨਾ ਹੈ ਤੇ ਅਰਸ਼ ਨੂੰ ਕਾਲ ਕਰ ਲਿਓ 416-303-1515। ਅੱਛਾ, ਕੈਪਟਨ ਸਾਹਿਬ ਦਾ ਦਮ ਘੁੱਟ ਰਿਹਾ, ਕੀ ਬਣਿਆ ਮੈਂ, ਕੀ ਖੱਟਿਆ ਮੈਂ, ਤੇਰੀ ਹੀਰ ਬਣ ਕੇ ਹੈ।

0: ਆੜੇ ਹੱਥੀ ਲਿਆ ਇੱਕ ਵਾਰੀ ਫਿਰ ਤੋਂ ਹਾਈ ਕਮਾਂਡ ਨੂੰ। ਰਵਨੀਤ ਬਿੱਟੂ ਦੀ ਵੀ ਚਰਚਾ ਹੈ ਕਿ ਹੋ ਸਕਦਾ ਸਾਫਾ ਗੱਲ ਚ ਕਾਂਗਰਸ ਦਾ ਪੈ ਜਾਵੇ ਫਿਰ ਲੱਗਦਾ।
1: ਬਸ ਇੱਕ ਕਦਮ ਉਠਾ ਥਾ ਗਲਤ ਰਾਹੇ ਸ਼ੌਕ ਮੇਂ,
0: ਆਹਾਂ
1: ਮਨ ਤਮਾਮ ਉਮਰ ਮੁਝੇ ਢੂੰਢਤੀ ਰਹੀ।
0: ਓਏ ਹੋਏ ਹੋਏ,
1: ਹੁਣ ਕੈਪਟਨ ਸਾਹਿਬ ਕਹਿੰਦੇ ਵੀ ਮੇਰੀ ਉਮਰ 84 ਸਾਲ ਹੋ ਗਈ ਹੈ, ਤੇ ਜਿਹੜੀ ਭਾਜਪਾ ਦੀ ਹੈਗੀ ਹੈ ਨਾ ਮਾਰਗਦਰਸ਼ਨ ਮੰਡਲ 75 ਸਾਲ ਦੀ ਉਮਰ ਉਹ ਕ੍ਰੋਸ ਕਰ ਚੁੱਕਾ ਵਾ, ਤੇ ਹੁਣ ਪਰ ਭਾਜਪਾ ਦੇ ਸਾਡੇ ਵਰਗੇ ਬੰਦੇ ਜਿਹੜੇ ਉਹਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ, ਤੇ ਪੁੱਛਦਾ ਹੀ ਕੋਈ ਨਹੀਂ। ਮੈਂ ਕਾਂਗਰਸ ਨਹੀਂ ਜਾਣਾ, ਲੇਕਿਨ ਕਾਂਗਰਸ ਦੇ ਵਿੱਚ ਬੰਦੇ ਦੀ ਲੀਡਰ ਦੀ ਕਦਰ ਹੈਗੀ ਹੈ, ਉੱਥੇ ਲੋਕ ਉਹਦੀ ਕਦਰ ਕਰਦੇ ਬੰਦੇ ਦੀ। ਹੁਣ ਵੇਖੋ ਜਦੋਂ ਤੱਕ ਇਹਦਾ ਸਿੱਕਾ ਚੱਲਦਾ ਉਦੋਂ ਤੱਕ ਸਾਰੇ ਸਲਾਮ ਕਰਦੇ ਆ, ਤੇ ਜਦੋਂ ਫਿਰ ਸਿੱਕਾ ਨਹੀਂ ਚੱਲਦਾ ਫਿਰ ਬੰਦਾ ਜਿਹੜਾ ਖਿੱਚ ਜਾਂਦਾ ਯਾਰ ਹੋ ਕੀ ਰਿਹਾ, ਮੈਨੂੰ ਪੁੱਛਦਾ ਨਹੀਂ ਕੋਈ। ਅੱਜ ਕੈਪਟਨ ਸਾਹਿਬ ਦੀ ਉਹ ਹਾਲਤ ਹੋਈ ਪਈ ਹੈ, ਉਹ ਕਾਂਗਰਸ ਦੀਆਂ ਸਿਫਤਾਂ ਕਰ ਰਹੇ ਨੇ, ਲੇਕਿਨ ਨਾਲ ਇਹ ਵੀ ਕਹੀ ਜਾਂਦੇ ਵੀ ਮੈਂ ਕਾਂਗਰਸ ਵਾਪਸ ਨਹੀਂ ਜਾਣਾ, ਮੈਂ ਜਿੱਥੇ ਹੈਗਾ ਇੱਥੇ ਠੀਕ ਨਹੀਂ, ਉਹਦੇ ਵਿੱਚ ਠੀਕ ਹੈ।
0: ਬਿੱਟੂ
1: ਬਿੱਟੂ ਹੋਰਾਂ ਨੇ ਇਹ ਗੱਲ ਕਹੀ ਹੈ ਜੀ, ਬਿੱਟੂ ਹੋਰੀ ਇਹ ਗੱਲ ਕਹੀ ਹੋਇਆ ਵੀ ਵੇਖੋ ਕਾਂਗਰਸ ਦੇ ਵਿੱਚ ਮੈਂ ਰਹਿੰਦਾ ਤੇ ਮੈਂ MP ਤੇ ਬਣ ਜਾਂਦਾ ਘੱਟੋ ਘੱਟ ਨਾ।
0: ਠੀਕ ਹੈ ਠੀਕ ਹੈ, ਪਰ ਸਭ ਕਾਲ ਲੈ ਲਈਏ। ਵੈਲਕਮ ਜੀ ਕਾਲਰ, ਵੈਲਕਮ 4287। ਚਲੋ ਹਾਂਜੀ, ਹੈਗੇ ਹੋ ਜੀ ਬਾਈ ਜੀ? ਬਾਈ ਜੀ ਹੋਲਡ ਕਰ ਗਏ। ਅੱਛਾ, ਮੈਨੂੰ ਲੱਗਦਾ ਸੁਣਨ ਵਾਸਤੇ ਮੈਂ ਨੰਬਰ 900 ਤਾਂ ਵੈਸੇ ਕੀਤਾ ਸੀ। ਚਲੋ 6479101320, 6479101320 ਕੈਨੇਡਾ ਵਾਈਡ ਹੈ। ਅਮਰੀਕਾ 641-741-1919 ਤੇ ਦਾਇਲ ਕਰਕੇ ਸੁਣ ਸਕਦੇ ਹੋ। ਜਾਂਦੇ ਜਾਂਦੇ ਪੱਟੀ ਸਾਹਿਬ, ਜਿਹੜੀ 7 ਮੈਂਬਰੀ ਕਮੇਟੀ ਨਾਲ ਪਲੇਠੀ ਦੀ ਮੀਟਿੰਗ ਹੋਈ ਹੈ ਭਗਵੰਤ ਮਾਨ ਦੀ, ਬੇਅਦਬੀ ਮਾਮਲੇ ਵਿੱਚ ਕੀ ਕਹਿਣਾ ਚਾਹੋਗੇ?
1: ਵੇਖੋ ਜੀ, 7 ਮੈਂਬਰੀ ਕਮੇਟੀ ਉਹਦੀ ਮੀਟਿੰਗ ਜੀ, ਸਰਕਾਰ ਨੇ ਕਮੇਟੀ ਬਣਾਈ ਹੈ।
0: ਅੱਛਾ ਜੀ,
1: ਜਿਹੜੀ ਅਕਾਲ ਤਖ਼ਤ ਦੀ ਕਮੇਟੀ ਬਣੀ ਉਹਦੀ ਮੀਟਿੰਗ ਨਹੀਂ ਇੱਥੋਂ ਕੋਈ, ਇਹਨਾਂ ਮੀਟਿੰਗ ਕੀਤੀ ਹੈ, 1.5 ਘੰਟਾ ਮੀਟਿੰਗ ਚੱਲੀ ਆ, ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਚੱਲੀ। ਪਰ ਹੁਣ ਇੱਕ ਗੱਲ ਦੱਸਣ ਸਾਨੂੰ ਸਾਡੇ ਜਿਹੜੇ ਮਾਨਯੋਗ ਜਥੇਦਾਰ ਸਾਹਿਬ ਆ ਸਰਗੱਜ ਸਾਹਿਬ, ਵੀ ਇਹਨਾਂ ਦੇ ਖਿਲਾਫ਼ ਤੁਸੀਂ ਐਕਸ਼ਨ ਲਓਗੇ ਕੋਈ? ਤੁਸੀਂ ਇਹ ਕਿਹਾ ਸੀਗਾ ਵੀ ਇਹਨਾਂ ਦੇ ਖਿਲਾਫ਼ ਜਿਹੜੀ ਹੈਗੀ ਆਪਣੇ ਮੁੱਖ ਮੰਤਰੀ, ਇਹ ਪੰਦੋਖੀ ਹੈ, ਗੁਰੂ ਦੋਖੀ ਹੈ, ਨਾ ਕਿਸੇ ਪ੍ਰਕਾਰ ਦੀ ਰੋਟੀ ਮੇਰੀ ਸਾਂਝ ਨਾ ਰੱਖੀ ਜਾਵੇ, ਇਹ ਤੇ ਘਰੋਂ ਜਾ ਕੇ ਚਾਹ ਦਿੱਤੀ ਹੈ ਤੇ ਉਹਨਾਂ ਨਾਸ਼ਤਾ ਵੀ ਕਰ ਰਹੇ ਆ ਤੇ ਗੱਲਬਾਤ ਵੀ ਕਰ ਰਹੇ, ਕੀ ਐਕਸ਼ਨ ਲਓਗੇ ਕੋਈ ਤੁਸੀਂ? ਤੇ ਇਹ ਕਮੇਟੀ ਨੇ ਗੱਲ ਕਹੀ ਆ ਬਾਅਦ ਦੇ ਵਿੱਚ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਵੀ ਸਾਡੀ ਗੱਲਬਾਤ ਹੋਈ ਹੈ, ਇੱਥੇ ਕਾਫ਼ੀ ਗੱਲਬਾਤ ਹੋਈ ਸੀ, ਗੱਲਬਾਤ ਕਰ ਰਹੇ ਹਾਂ, ਤੁਹਾਨੂੰ ਦੱਸ ਨਹੀਂ ਸਕਦੇ, ਲੇਕਿਨ ਇੱਕ ਮੀਟਿੰਗ ਅਸੀਂ ਆਪਣੀ ਹੋਰ ਕਰਾਂਗੇ ਇਸ ਤਰ੍ਹਾਂ। ਉਸ ਤੋਂ ਬਾਅਦ ਕੱਲ੍ਹ ਤੱਕ ਤੋਂ 5 ਮੈਂਬਰੀ ਕਮੇਟੀ ਬਣੀ, ਫਿਰ ਉਹਨਾਂ ਨੂੰ ਮੀਟਿੰਗ ਕਰਾਂਗੇ ਅਸੀਂ। ਬਾਕੀ ਭਗਵੰਤ ਮਾਨ ਨੇ ਕਹਿਤਾ ਵੀ ਕਿਸੇ ਪ੍ਰਕਾਰ ਦੀ ਕਾਨੂੰਨ ਦੇ ਸਜ਼ਾ ਨੂੰ ਲੈ ਕੇ ਕੋਈ ਤਬਦੀਲੀ ਨਹੀਂ ਕੀਤੀ ਜਾਊਗੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਭੱਟ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਰਦਾਰ ਜਸਬੀਰ ਸਿੰਘ ਜੀ, ਪੱਟੀ ਪੱਤਰਕਾਰੀ ਦੇ ਬਾਬਾ ਬੋਰਡ, ਤੁਸੀਂ ਉਹਨਾਂ ਦੀਆਂ ਖਰੀਆਂ ਗੱਲਾਂ ਜਿਹੜੀਆਂ ਨੇ ਉਹ ਸੁਣੀਆਂ ਨੇ। ਤੇ ਲਓ ਫਿਰ ਹੁਣ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਰਾਣਾ ਜੀ ਹਾਜ਼ਰ ਹੋਣਗੇ, ਉਹਨਾਂ ਨਾਲ ਵੀ ਗੱਲਬਾਤ, ਪੰਜਾਬ ਤੋਂ ਖ਼ਬਰਾਂ ਵੀ ਅਜੇ ਬਾਕੀ ਨੇ। ਔਰ ਜੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਜਿਸ ਵੀ ਏਰੀਏ ਦੇ ਵਿੱਚ, ਸਾਨੂੰ ਜ਼ਰੂਰ ਆਪਣੀ ਫੀਡਬੈਕ ਭੇਜੋ, ਅਸੀਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਤੁਸੀਂ ਸਾਡੀ ਟੀਮ ਦੇ ਮੈਂਬਰਾਂ ਸ਼ਾਮਲ ਹੋ ਜਾਣਾ। ਟੈਕਸਟ ਮੈਸੇਜ ਕਰ ਦਿਓ 416-716-7794 ਜਾਂ ਅਰਸ਼ 416-303-1515। ਕੈਲੇਡਨ ਸਬਜ਼ੀ ਫਾਰਮ, ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਘੜੇ ਲੈਣੇ ਨੇ, ਤੌੜੀਆਂ ਲੈਣੀਆਂ ਨੇ, ਜਾਂ ਤੁਸੀਂ ਕੋਈ ਵੀ ਮੂੜੇ, ਸਾਈਕਲ, ਤੰਦੂਰ ਲੈਣੇ ਨੇ, ਹਰ ਤਰ੍ਹਾਂ ਦਾ ਫੋਲਡਿੰਗ ਬੈੱਡ, ਨਵਾਰੀ, ਪਲੰਘ ਵੀ ਹੈ, ਔਰ ਇਹਦੇ ਨਾਲ ਸਰੋਂ ਦਾ ਸਾਗ ਬਣਿਆ ਹੋਇਆ ਮੱਕੀ ਦੀ ਰੋਟੀ ਦੇ ਨਾਲ, ਜਾਂ ਤੁਸੀਂ ਘਰੇ ਲਿਆ ਕੇ ਬਣਾਉਣਾ, ਉਹ ਤੁਹਾਡੀ ਖੁਸ਼ੀ ਹੈ ਜੀ। $1 ਦਾ ਉਨ੍ਹਾਂ ਨੇ ਗੁਸਲ ਲਾਇਆ ਸੀ ਵੀਕਐਂਡ ਤੇ, ਹੁਣ ਪਤਾ ਨਹੀਂ ਨਵੀਂ ਅਪਡੇਟ ਆਈ ਨਹੀਂ, ਪਰ ਤੁਸੀਂ ਜਾਓ। ਮੂਲੀਆਂ 7.5 ਡਾਲਰ ਦੀਆਂ, ਫਰੈਸ਼ 5, ਅਤੇ ਐਗ ਪਲਾਂਟ ਬਲੈਕ ਬਿਊਟੀ $1 ਦੀ, ਔਰ ਇਹਦੇ ਨਾਲ ਛੱਲੀਆਂ ਉਹਨਾਂ ਦੇ ਖੇਤਾਂ ਦੀਆਂ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਿਮਲਾ ਮਿਰਚਾਂ ਛੋਟੀਆਂ ਵੱਡੀਆਂ, ਹਰ ਤਰ੍ਹਾਂ ਦੀ ਗਰੋਸਰੀ ਤੇ ਢੇਰ ਸਾਰੀ ਬਚਤ ਕਰਨ ਲਈ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ ਨੰਬਰ 905-840-9000। ਤੁਹਾਨੂੰ ਜੇਕਰ ਕਿਸੇ ਨੇ ਬਿਨਾਂ ਵਜ੍ਹਾ ਤੋਂ ਕੋਈ ਲੈਟਰ ਸੈਟ ਕੋਈ ਭੇਜ ਦਿੱਤਾ ਉਹਦਾ ਮੂੰਹ ਤੋੜਵਾਂ ਜਵਾਬ ਦੇਣਾ ਦੰਦ ਖੱਟੇ ਕਰਨੇ ਨੇ ਤਾਂ ਚੰਗਾ ਤੇ ਸਹੀ ਸਲਾਹਕਾਰ ਵਕੀਲ ਰੱਖਿਆ ਕਰੋ। ਨੈਨੂਏ ਐਂਡ ਓਫਿਸ ਲੋਇਰ ਦੀ ਇਕ ਟੀਮ ਹੈ ਜੋ ਤੁਹਾਨੂੰ ਐਕਸੀਡੈਂਟ ਸਲਿਪ ਐਂਡ ਫਾਲ ਨਿੱਜੀ ਸੈਟ ਪਰਸਨਲ ਇੰਜਰੀ ਪਰਿਵਾਰਕ ਮਾਮਲੇ ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਕਾਲ ਕਰ ਲਿਓ ਜੀ ਗੈਰੀ ਬਾਈ ਨੂੰ। ਨੰਬਰ ਟੂ ਕਾਲ 647-793-6889 ਮੰਨੀ ਪਰਮੰਨੀ ਫਰਮਾ ਜੀ 647-793-6899। ਮੌਰਗੇਜ ਕੁਵੀਨ ਨੀਲਮ ਜੀ ਨੂੰ ਮਿਲੋ, ਵਿਕਸਿਆ ਦੋ ਫਸਟ ਸੈਕੰਡ ਥਰਡ ਮੌਰਗ ਏ ਲੈਂਡ ਬੀ ਲੈਂਡ ਪ੍ਰਾਈਵੇਟ ਫੰਡ ਰੀਫਾਈਨੈਂਸਿੰਗ ਕਰਾਉਣੀ ਹੈ ਤਾਂ ਇਨ੍ਹਾਂ ਦਾ ਜਾਦੂਗਰੀ ਦਾ ਕਮਾਲ 24 ਘੰਟਿਆਂ ਦੇ ਮਾਰੀ ਹੈ ਲੀਕ ਕਹਿੰਦੇ 2-5 ਘੰਟਿਆਂ ਸਰ ਜਵਾਨਾਂਗੇ ਹੱਥਾਂ ਤੇ। ਨੰਬਰ ਟੂ ਕਾਲ 647-968-8272-647-928-8272। ਫਾਰਮਾ ਚ ਕੰਮ ਕਰਕੇ ਡਾਲਰ ਕਮਾਉਣ ਵਾਲਿਆਂ ਲਈ ਅਜੈਬ ਸਿੰਘ ਸਹੋਤਾ ਜੀ ਮਿਲਟਨ ਕੈਲਡਨ ਬਰੈਮਟਨ ਮਾਲਟਨ ਮਿਸੀਸਾਗਾ ਚੋਂ ਘਰੋਂ ਪਿਕ ਕਰਦੇ ਨੇ, ਵਾਪਸੀ ਘਰੇ ਛੱਡਿਆ ਜਾਂਦਾ। ਤੁਹਾਨੂੰ ਪੇਮੈਂਟ ਡੇਲੀ ਵੀ ਲੈ ਸਕਦੇ ਹੋ, ਕੰਮ 7 ਦਿਨ ਹੈ। 416-568-8882-416-561-8882। ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਵੈਲਰਸ ਹਿੱਸੇ ਨੂੰ ਸਪਾਂਸਰ ਕਰਦਾ। ਕੰਗਨ ਕੜੇ ਝੁਮਕੇ ਵਾਲੀਆਂ ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਅਸ਼ੋਕ ਜਵੈਲਰ ਇੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਡਾਇਮੰਡ ਦੀ ਬੇਸ਼ੁਮਾਰ ਵਰਾਇਟੀ ਦੇ ਨਾਲ 7198 ਏਅਰਪੋਰਟ ਰੋਡ ਨੰਬਰ 905-671-4290। ਕਾਵਿਆ ਹੋਮੋਕੇਅਰ ਟੈਨ ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨਿੱਜੀ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਹੈ, ਪਰੰਤੂ ਗੱਲ ਇਹ ਹੈ ਕਿ ਇਹ ਗੋਲੀਆਂ ਜੋ ਤੁਹਾਨੂੰ ਮੈਡੀਸਨ ਦਿੰਦੇ ਨੇ ਤੁਹਾਡੀ ਡਾਇਗਨੋਸ ਕਰਨ ਤੋਂ ਬਾਅਦ ਤੁਸੀਂ ਡੇਲੀ ਸੇਵਨ ਕਰਦੇ ਹੋ, ਹੌਲੀ ਹੌਲੀ ਬਿਮਾਰੀ ਤੁਹਾਨੂੰ ਛੱਡਣਾ ਸ਼ੁਰੂ ਕਰ ਦਿੰਦੀ ਹੈ ਤੇ ਤੁਹਾਡਾ ਸਰੀਰ ਤੰਦਰੁਸਤ ਹੋ ਜਾਂਦਾ। ਹਰ ਤਰ੍ਹਾਂ ਦੇ ਸਲਾਹ ਮਸ਼ਵਰੇ ਲਈ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਹੋਮਿਓਪੈਥੀ ਰਾਹੀਂ ਆਪਣਾ ਇਲਾਜ ਕਰਾਉਣ ਲਈ 6477-602-779 ਤੇ ਕਾਲ ਕਰ ਸਕਦੇ ਹੋ। ਤੇ ਦੂਜੇ ਟਰੱਕਾਂ ਦੇ ਮਾਸਟਰ ਹਨ ਜੀ ਆਪਣੇ ਕਿੱਤੇ ਦੇ ਮਾਰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਟਰਾਂਸਮਿਸ਼ਨ ਰੀਵੈਲਡ ਰਿਪੇਅਰ, ਡੀਪੀਐਫ ਕਲੀਨਿੰਗ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏ ਟੂ ਜੈਡ ਕਿਸੇ ਤਰ੍ਹਾਂ ਦੀ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਕਰਨ ਲਈ 14 ਵਰ੍ਹਿਆਂ ਤੋਂ ਉੱਤੇ ਦਾ ਐਕਸਪੀਰੀਅੰਸ ਹੈ ਵੀਰ ਸੁਖਾ ਤੇਸੀ ਜੀ ਅਤੇ ਹੈਪੀ ਬੜਿਆਲ ਜੀ, ਵਨ ਗੁੱਡ ਮਾਰਕ ਪਲੇਸ ਈਟੋਬੀਕੋ 647-706-9957। ਇਸੇ ਤਰ੍ਹਾਂ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ 25 ਸਾਲ ਦੀ ਤੁਹਾਨੂੰ ਦਿੰਦੇ ਨੇ ਜੀ ਵਾਰੰਟੀ, ਜੇਕਰ ਤੁਹਾਡਾ ਘਰ ਦੀ ਜਿਹੜੀ ਹੈ ਜੀ ਬੇਸਮੈਂਟ ਦੇ ਵਿੱਚ ਕੋਈ ਲੀਕਿੰਗ ਹੈ ਪਾਣੀ ਦੀ ਆ ਰਹੀ ਹੌਲੀ ਹੌਲੀ ਤਾਂ ਉਹ ਸਦਾ ਵਾਸਤੇ ਬੰਦ ਕਰਨ ਵਾਸਤੇ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਰਮਿਟ ਲੈ ਕੇ ਕੰਮ ਕਰਾਉਣਾ ਹੈ ਘਰ ਦਾ, ਹਰ ਤਰ੍ਹਾਂ ਦੀ ਡਰਾਈਵੇ ਬਣਾਉਣੇ ਨੇ, ਸਟੈਂਪਿੰਗ ਦਾ ਕੰਮ ਕਰਾਉਣਾ ਹੈ ਜਾਂ ਕੌਂਕਰੀਟ ਦਾ ਕੋਈ ਕੰਮ ਹੈ, ਸਾਈਟ ਐਂਟਰਸ ਕੌਂਕਰੀਟ ਦੇ ਕੰਮਾਂ ਲਈ ਪੋਸ਼ ਆਦਿ ਬਣਾਉਣੇ ਨੇ, ਸਟੈਪ ਬਣਾਉਣੇ ਨੇ। ਸੋ ਨੰਬਰ ਟੂ ਕਾਲ ਸਤਵਿੰਦਰ ਬਾਈ 416-400-4545-65 ਤੇ ਕਾਲ ਕੀਤੀ ਜਾ ਸਕਦੀ ਹੈ। 416-451-4565। ਟੀਮ ਮਨਜੀਤ ਸਿੰਘ ਨੂੰ ਮਿਲੋ, ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਪ੍ਰਾਪਰਟੀ ਲੱਭ ਰਹੇ ਹੋ, ਲੰਬੇ ਅਰਸੇ ਤੋਂ ਕਈ ਦਹਾਕਿਆਂ ਤੋਂ ਮਾਰਕੀਟ ਦੇ ਵਿਚ ਛਾਇਆ ਹੋਇਆ ਨਾਮ ਹੈ ਜੀ, ਔਰ ਤਕਰੀਬਨ ਮੈਂ ਕਹਾਂ ਤੇ 24-25 ਸਾਲ ਤੋਂ ਹਰ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਖਰੀਦਣ ਸਲਾਹ ਮਸ਼ਵਰੇ ਲਈ 416-716-7756-416-716-7653 ਤੇ ਕਾਲ ਕਰੋ। ਜੇ ਤੁਸੀਂ ਕਿਸੇ ਬੰਦੇ ਦਾ ਪਤਾ ਲੈਣਾ ਹੋਵੇ ਨਾ ਵੀ ਇਹ ਬੰਦਾ ਕਿੰਨਾ ਕੁ ਪੁਰਾਣਾ ਹੋਊਗਾ ਤੇ ਉਹਦਾ ਏਰੀਆ ਕੋਡ ਵੇਖੋ, ਜਿਵੇਂ ਅਸੀਂ 30 ਵਰੇ ਉੱਤੇ ਹੋ ਗਿਆ ਸਾਨੂੰ ਹਨਾ ਨੰਬਰ ਲਿਆ ਨੂੰ ਤੇ ਏਰੀਆ ਕੋਡ 416-716 ਆ ਗਿਆ ਮੇਰਾ, ਤੇ ਇਹ ਵੀ 416-716 ਆ ਗਿਆ ਨਾ 76-53। ਇਹ ਪੁਰਾਣੇ ਲੋਕ ਨੇ ਜੀ ਪੁਰਾਣੇ, ਇਹਨਾਂ ਨੂੰ ਤੁਸੀਂ ਕਾਲ ਕਰ ਲਓ। ਪੀਸਾ ਮਸ਼ੀਨ ਆਫਟਰ ਰੈਨੋਵੇਸ਼ਨ ਟੂ ਫਿਲੋਸਫਰਸ ਟ੍ਰੇਲ ਦੀ ਬ੍ਰਾਂਚ ਉਹਨਾਂ ਨੇ ਹੁਣ ਦੁਬਾਰਾ ਰੀਓਪਨਿੰਗ ਕੀਤੀ ਹੈ, ਕੁਝ ਦਿਨ ਰੈਨੋਵੇਸ਼ਨ ਚੱਲੀ। 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ, 2 ਡਿਪਿੰਗ ਸੌਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। ਨੰਬਰ 905-490-1222। ਆਓ ਫਿਰ ਤੁਹਾਨੂੰ ਦਿਲਦਾਰ ਕਿਸਮ ਦੇ ਇਕ ਬੰਦੇ ਨਾਲ ਮਿਲਾਉਂਦੇ ਆ। ਦਿਲਦਾਰ ਹਾਂਜੀ ਮਾਨਵ ਜੀ 75 ਰੁਪਿਆ ਕਿੰਬਲ ਸਟਰੀਟ ਤੇ ਇਕ ਚੱਕਰ ਲਾਓ, ਚਾਰ ਚੁਫੇਰੇ ਗੇੜੀ ਛੇੜੀ ਲਾ ਕੇ ਵੇਖੋ, ਤੁਹਾਡੀ ਡੀਲ ਨਾ ਬਣੇ ਤਾਂ ਵੀਟੋ ਪਾਵਰ 416-716-779 ਮੈਨੂੰ ਕਾਲ ਕਰ ਲਿਓ, ਗੱਲ ਬਣਦੀ ਨੀ। ਫਿਰ ਆਪਾਂ ਵੀਟੋ ਪਾਵਰ ਵਰਤ ਲਾਂਗੇ। ਫਰਨੀਚਰ ਸੇਮ ਡੇ ਡਿਲੀਵਰ ਹੋਵੇਗਾ, ਵਧੀਆ ਕੁਆਲਿਟੀ ਦਾ ਹੋਵੇਗਾ, ਵਾਜਬ ਰੇਟ ਤੇ ਹੋਵੇਗਾ, ਫਾਈਨੈਂਸਿੰਗ ਆਨ ਦੀ ਸਪੋਰਟ ਹੋਵੇਗੀ, ਬੈਡਰੂਮ ਸੈੱਟ, ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ, ਸੋਫਾ ਸੈੱਟ। ਅੱਛਾ, ਬੱਚਿਆਂ ਦੀ ਫਰਨੀਚਰ ਦੀ ਵਰਾਇਟੀ ਵੀ ਮੈਂ ਦੇਖ ਕੇ ਆ ਕਿ ਸਪੈਸ਼ਲ ਡਿਸਪਲੇ ਕੀਤੀ ਹੈ ਕਿ ਬੱਚੇ ਜੇਕਰ ਆਪਣਾ ਰੂਮ ਸਵਾਰਨ ਤਾਂ ਕਿਵੇਂ ਸਵਾਰਨ। ਇਹ ਵੇਖਣ ਵਾਸਤੇ 7550 ਕਿੰਬਲ ਸਟਰੀਟ, ਕਿੰਬਲ ਤੇ ਟੋਰਬਨ ਤੇ ਹਾਈ ਪੁਆਇੰਟ ਫਰਨੀਚਰ ਤੇ ਜ਼ਰੂਰ ਚੱਕਰ ਲਾਇਓ। ਮਾਨੂ ਜੀ ਨੂੰ ਦੱਸਿਓ ਕਿ ਰੰਗਲਾ ਪੰਜਾਬ ਸੁਣ ਕੇ ਆਏ ਆ, ਚੰਗੀ ਡੀਲ ਬਣਾ ਦਿਓ, ਨਹੀਂ ਤੁਸੀਂ ਲੱਗੇ ਆ ਕਾਲ ਕਰਨ, ਆਪੇ ਡੀਲ ਬਣ ਜਾਣੀ। 6473825500 ਤੇ ਕਾਲ ਕਰ ਸਕਦੇ ਹੋ। 100 ਤੋਂ ਲੈ ਕੇ 1000 ਬੰਦਿਆਂ ਦੀ ਕੋਈ ਪਾਰਟੀ ਆ ਗਈ ਹੈ, ਉਸ ਨੂੰ ਯਾਦਗਾਰੀ ਬਣਾਉਣਾ ਤਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੇ ਸਵੀਟ ਮਹਿਲ ਦੀ ਫਖਰੀਆ ਪੇਸ਼ਕਸ਼ ਹੈ। ਬਾਕਮਾਲ ਖਾਣਾ, ਟੇਸਟੀ ਖਾਣਾ, ਬੰਦਿਆਂ ਨੇ ਪ੍ਰਾਹੁਣਿਆਂ ਨੇ ਕੀ ਖਾਣਾ ਹੁੰਦਾ, ਹਾਂਜੀ, ਤੇ ਉਹਨਾਂ ਨੂੰ ਤਾਂ ਸਿਰਫ ਮਹਿਮਾਨ ਨਵਾਜੀ ਚੰਗੀ ਚਾਹੀਦੀ ਹੈ, ਖਾਣਾ ਵਧੀਆ ਚਾਹੀਦਾ, ਟੇਸਟੀ ਚਾਹੀਦਾ, ਵੀ ਫਲਾਣੇ ਨੇ ਪਾਰਟੀ ਕੀਤੀ ਸੀ, ਬੱਲੇ ਬੱਲੇ ਖਾਣਾ ਖਾਧਾ, ਕਿਆ ਬਾਤਾਂ ਨੇ, ਗਰਮਾ ਗਰਮ ਲਜ਼ੀਜ਼ ਪਕਵਾਨ ਤੇ ਤੁਹਾਡੇ ਮਹਿਮਾਨਾਂ ਦੀ ਪੂਰੀ ਹੋਵੇ। ਖਾਤਰਦਾਰੀ 1133 ਕ੍ਰੈਡਸਟਨ ਰੋਡ ਕੌਂਕੜ ਦੇ ਵਿਚ ਹੈ, ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ। ਨੰਬਰ ਟੂ ਕਾਲ 416-433-9999 ਤੇ ਕਾਲ ਕੀਤਾ ਜਾ ਸਕਦਾ। ਗੀਤ ਦੀ ਫਰਮਾਇਸ਼ ਆਈ ਹੈ ਮੈਨੂੰ, ਵੈਸੇ ਕਈ ਵਾਰੀ ਗੀਤ ਲੱਗ ਚੁੱਕਾ ਹੈ, ਹਾਂਜੀ, ਤੇ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਹਾਂ। ਤੇ ਗੀਤ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਐਚ ਕੇ ਮੂਵਰ ਵੱਲੋਂ ਸਪੌਂਸਰ ਕੀਤਾ ਜਾਵੇਗਾ ਇਸ ਹਿੱਸੇ ਨੂੰ। ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵੀ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਹਰ ਤਰ੍ਹਾਂ ਦੀ ਸਟੋਰੇਜ ਸਰਵਿਸ। ਕਿਸ ਵੇਲੇ ਅਸੀਂ ਸਮਾਨ ਬੰਨ ਲੈਂਦੇ ਹਾਂ, ਅੱਗੋਂ ਚਾਬੀਆਂ ਨਹੀਂ ਮਿਲਦੀਆਂ ਤੇ ਫਿਰ ਸਟੋਰ ਲੱਭਣਾ ਪੈਂਦਾ ਤੇ ਨਾਲ ਸਟੋਰੇਜ ਵੀ ਤੁਹਾਨੂੰ ਦੇਣਗੇ। ਜੇ ਤੁਸੀਂ ਇਹਨਾਂ ਕੋਲ ਮੂਵ ਕਰਾਉਣ ਲੱਗੇ ਹੋ ਤੇ 2-4 ਦਿਨ, 10 ਦਿਨ, ਮਹੀਨਾ, 2 ਮਹੀਨੇ ਸਮਾਨ ਰੱਖਣਾ, ਉਹਦੀਆਂ ਵੀ ਸਾਰੀਆਂ ਸੁਵਿਧਾਵਾਂ ਦੇ ਨਾਲ। ਆਲ ਓਵਰ ਕੈਨੇਡਾ ਦੇ ਵਿਚ ਹੈਵੀ ਡਿਊਟੀ ਇਕਵਿਪਮੈਂਟ ਕੋਈ ਵੀ ਤੁਸੀਂ ਮੂਵ ਕਰਨਾ ਹੈ। 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਹਰਮਿੰਦਰ ਹੈਰੀ ਜੀ, 416-524-6704। ਸਾਡੇ ਸ਼ਹਿਰ ਦੇ ਵਿਚ ਵੱਖ ਵੱਖ ਏਰੀਆ ਦੇ ਵਿਚ ਚੱਲ ਰਹੀਆਂ ਨੇ ਜੀ ਹੁਣ ਇਲੈਕਸ਼ਨ, ਤੇ ਇਲੈਕਸ਼ਨ ਦੇ ਵਿਚ ਵੱਖ ਵੱਖ ਏਰੀਆ ਦੇ ਵਿਚੋਂ ਕਈਆਂ ਥਾਵਾਂ ਦੇ ਜਿਹੜੇ ਨੇ ਜੀ ਉਹ ਰੀਜਨਲ ਕੌਂਸਲਰ ਹੋਣਗੇ, ਸਿਟੀ ਕੌਂਸਲਰ ਹੋਣਗੇ। ਸੋ ਤੁਸੀਂ ਆਪਣੀ ਵੋਟ ਜਿਹੜੀ ਹੈ ਉਹ ਆਪਣੇ ਆਪ ਨੂੰ ਆਜ਼ਾਦ ਸਮਝ ਕੇ ਪਾਉਣੀ ਹੈ। ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾ, ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਉਣਾ, ਏਰੀਆ ਵਾਈਜ਼ ਨਹੀਂ ਵੇਖਣਾ। ਹਾਂਜੀ, ਜੇ ਤੁਸੀਂ ਮੰਨ ਲਓ ਕਿ ਚਾਵਲਾ ਖਲੋਤਾ ਦੇ ਵੇਖ ਲਿਆ ਵੀ ਚਾਵਲਾ ਬੰਦਾ ਆਪਣਾ ਹੈ, ਚਾਵਲੇ ਚੁਵਲੇ ਕਿਸੇ ਦੇ ਆਪਣੇ ਨਹੀਂ ਹੁੰਦੇ, ਮੈਂ ਲਾਸਟ ਗੋ ਦੀ ਗੱਲ ਕਰਨ ਲੱਗਾ। ਸੋ ਕੰਮ ਵੇਖੋ, ਵਾਅਦੇ ਵੇਖੋ ਕੀ ਸਾਡੇ ਨਾਲ ਕੀਤੇ ਜਾ ਰਹੇ ਨੇ, ਕਿਤੇ ਸਬਜ਼ ਬਾਗ ਤੇ ਨਹੀਂ ਦਿਖਾਏ ਜਾ ਰਹੇ। ਬਹੁਤ ਸਾਰੀਆਂ ਸਾਨੂੰ ਇਨਕੁਆਇਰੀਆਂ ਆਉਂਦੀਆਂ ਨੇ, ਸਿਟੀ ਕੌਂਸਲਰ, ਰੀਜਨਲ ਕੌਂਸਲਰ ਤੁਹਾਡੇ ਕੋਲ 2-3 ਵੀਕ ਹੀ ਨੇ, ਬਜਟ ਸਾਨੂੰ ਪਤਾ ਇਹਨਾਂ ਕੋਲ ਥੋੜਾ ਹੀ ਹੁੰਦਾ, ਪਰ ਬਜਟ ਦੀ ਕੋਈ ਗੱਲ ਨਹੀਂ, ਸਾਡੇ ਕੌਂਟਰੈਕਟ ਦੀ ਜ਼ਰੂਰੀ ਗੱਲ ਹੈ। ਜਿਸਨੇ ਵੀ ਐਡਵਰਟਾਈਜ਼ਮੈਂਟ ਕਰਨੀ ਹੈ ਉਹਨੂੰ ਕੌਂਟਰੈਕਟ ਕਰਨਾ ਪਵੇਗਾ। ਸੋ ਸਾਨੂੰ ਪਤਾ ਲੱਗਾ 1-2 ਸੱਜਣਾਂ ਨੇ ਕੌਂਟਰੈਕਟ ਕੀਤੇ ਨੇ, ਫਾਰਮ ਭਰਨਾ ਪਵੇਗਾ। ਇਹ ਨਹੀਂ ਕਿ CJMR 1320M ਦੀ ਮੈਨੇਜਮੈਂਟ ਚਾਵਲਾ ਪਰਵਾਰਕੂਆ ਤੇ ਅਸੀਂ ਇਹਦੀਆਂ ਰੂਲ ਐਂਡ ਰੈਗੂਲੇਸ਼ਨ ਨੂੰ ਸਾਈਟ ਤੇ ਕਰਾਂਗੇ। ਰੂਲ ਐਂਡ ਰੈਗੂਲੇਸ਼ਨ ਉਹੀ ਰਹਿਣੀਆਂ ਨੇ ਜਿਹੜੇ 70 ਸਾਲ ਤੋਂ ਜਿਹੜੀ ਹੈ ਚੱਲਦੀ ਆ ਰਹੀ ਹੈ CJMR 1320। ਜਿਹੜੇ ਹੋਸਟ ਆਉਣਗੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਟ੍ਰੀਟ ਕੀਤਾ ਜਾਵੇਗਾ ਜਿਵੇਂ CJMR 1320AM ਦੀ ਮੈਨੇਜਮੈਂਟ ਕਰਦੀ। ਤੁਹਾਡੀ ਬੋਲਣ ਦੀ ਪੂਰੀ ਆਜ਼ਾਦੀ, ਤੁਹਾਡੀ ਆਜ਼ਾਦੀ ਤੁਹਾਡੇ ਨੱਕ ਤੇ ਸਿਹਤ ਤੇ ਹੈ। ਤੁਹਾਡੇ ਕੋਲ ਪ੍ਰੂਫ, ਸਬੂਤ, ਤੱਥਾਂ ਦੇ ਆਧਾਰ ਤੇ ਗੱਲ ਕਰੋ ਤੇ CJMR 1320 ਦੀ ਮੈਨੇਜਮੈਂਟ ਉਸੇ ਤਰ੍ਹਾਂ ਤੁਹਾਡਾ ਸਾਥ ਦੇਵੇਗੀ ਜਿਵੇਂ 70 ਸਾਲ ਪਹਿਲਾਂ ਤੋਂ ਇਹ ਦਿੰਦੀ ਆ ਰਹੀ ਹੈ। ਬੁਲੰਦ ਆਵਾਜ਼ ਹੈ ਸਿਟੀ ਦੀ CJMR 1320। ਸੋ ਜੁਆਇਨ ਕਰਨ ਵਾਸਤੇ ਇਸ ਸਟੇਸ਼ਨ ਤੇ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਸਵੇਰੇ 5 ਵਜੇ ਤੋਂ ਲੈ ਕੇ ਜਿੱਥੋਂ ਤੱਕ ਸਾਡੇ ਕੋਲ ਸਮਾਂ ਹੈ, ਮੈਂ ਵੈਸੇ 6 ਵਜੇ ਸ਼ੁਰੂ ਕਰਦਾ, 6 ਵਜੇ ਤੱਕ ਤਾਂ ਇਹ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਤੇ ਕੱਲ ਉਰੀਲਿਆ ਤੋਂ ਵੀ ਫੋਨ ਆਇਆ ਕਿ 35 ਕਿਲੋਮੀਟਰ ਦੂਰ ਟਲੀ ਵੰਗੂਟਣ ਕਰਿਆ ਜੀ, ਕੱਲ ਅਰਸ਼ ਕਰ ਰਿਹਾ ਸੀ ਪ੍ਰੋਗਰਾਮ, ਉਦੋਂ ਮੈਸੇਜ ਆਏ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਏਰੀਏ ਦੇ ਵਿਚ ਤੁਸੀਂ ਜੇਕਰ ਆਪਣੀ ਆਵਾਜ਼ ਨੂੰ ਪਹੁੰਚਾਉਣਾ ਚਾਹੁੰਦੇ ਹੋ, ਆਪਣੇ ਵਪਾਰ ਨੂੰ ਪਹੁੰਚਾਉਣਾ ਚਾਹੁੰਦੇ ਹੋ, ਸਾਰੀ ਟੀਮ 416-716-7794 ਜਾਂ ਅਰਸ਼ 416-303-1515 ਦੇ ਕੋਲ ਕੀਤਾ ਜਾ ਸਕਦਾ। ਲਓ ਪੰਜਾਬ ਤੋਂ ਖਬਰਾਂ, ਫਿਰ ਰਣਜੀਤ ਰਾਣਾ ਜੀ ਹਾਜ਼ਰ ਹੋਣਗੇ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਗੁਲਚਨ ਕੋਮਲ, ਕੁਲਦੀਪ ਮਾਨਿਕ ਦੀ ਫਰਮੈਸ਼ੀ ਆਈਟਮ ਤੁਸੀਂ ਸੁਣੀ ਹੈ। ਤੁਹਾਡਾ ਕੋਈ ਦਿਲ ਕਰੇ ਤਾਂ ਜ਼ਰੂਰ ਨੰਬਰ 905-813-1320। ਖਬਰਾਂ ਪੰਜਾਬ ਤੋਂ ਪੇਸ਼ ਕਰਾਂ, ਜਿਸ ਨੂੰ ਸਪਾਂਸਰ ਕਰਨਗੇ ਸੰਧੂ ਡੈਂਟਿਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ। ਨਾਰਥ ਅਮਰੀਕਾ ਦਾ ਬਹੁਤ ਵੱਡਾ ਅਦਾਰਾ ਹਾਈਐਂਡ ਦੀ ਲੈਬ ਹੈ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਾਂ ਦੇ ਕੰਮ ਵਾਸਤੇ ਸਾਰੀਆਂ ਇਨਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। 905-455-85-4550 ਈਮਨਜ਼ ਰੋਡ ਬਰੈਂਪਟਨ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਤੇ ਕਾਲ ਕੀਤੀ ਜਾ ਸਕਦੀ ਹੈ। ਆਈ ਪੀ ਟੀ ਵੀ ਬਾਕਸ ਦੀ ਸਰਵਿਸ 12 ਮਹੀਨਿਆਂ ਦਾ ਉੱਕਾ ਪੁੱਕਾ $100 ਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ ਹੈ। ਸਾਰੀਆਂ ਫਿਲਮਾਂ, ਡਰਾਮੇ, ਸੀਰੀਅਲ, ਚੱਲ ਚਿੱਤਰ ਆਉਣਗੇ। ਕਾਲ ਕਰ ਸਕਦੇ ਹੋ 647-554-5958। ਰਿਟਸ ਫਰਨੀਚਰ ਤੋਂ ਯੈਸਮੈਨ ਰੋਹਿਤ 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ। ਫਰਨੀਚਰ ਦੀ ਹਰ ਤਰ੍ਹਾਂ ਦੀ ਬੇਸ਼ੁਮਾਰ ਵਰਾਇਟੀ ਦੇ ਲਈ ਜਾਣਿਆ ਜਾਂਦਾ ਨਾਂ ਵਾਜਬ ਰੇਟ 905-232-7499। ਅਮਰੀਕਾ ਕੈਨੇਡਾ ਹੀ ਨਹੀਂ ਪੂਰੇ ਵਿਸ਼ਵ ਭਰ ਦੇ ਵਿਚ ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ। ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ NRI ਮੈਰਿਜ ਬਿਊਰੋ ਨੂੰ ਕਾਲ ਕਰ ਲੈਣਾ 647-888-6000। ਇਨਫਿਨਿਟੀ ਟੈਂਟ ਐਂਡ ਡੈਕੋਰ, ਜਦੋਂ ਤੁਸੀਂ ਮੰਗਣੀ ਸ਼ੰਗਣੀ ਕਰ ਲਈ ਹੈ, ਉਹਦੇ ਵਾਸਤੇ ਘਰ ਚ ਫੰਕਸ਼ਨ ਕਰਨਾ, ਫਰੰਟ ਬੈਕਯਾਰਡ ਨੂੰ ਬੈਂਕਟ ਹਾਲ ਵਰਗਾ, ਮੀਂਹ ਕਣੀਆਂ ਨੇਰੀਆਂ ਜਾਣ, ਕੋਈ ਚੱਕਰ ਨਹੀਂ। ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਇਨਫਿਨਿਟੀ ਟੈਂਟ ਐਂਡ ਡੈਕੋਰ ਦੇ ਦਿਲਪ੍ਰੀਤ ਬਾਲਜੀ ਨੂੰ 647-708-0079 ਤੇ ਕਾਲ ਕਰਨਾ। ਹੋਮ ਫਿਕਸ, ਹਾਰਡਵੇਅਰ ਐਂਡ ਲੈਮੀਨੇਟ ਫਲੋਰਿੰਗ, ਪੋਸਟਲਿਨ ਟਾਇਲ, ਸਰਮਿਕ ਟਾਇਲ, ਫੌਸਰਸ, ਨੀਹਾਂ ਪੱਟਣ ਤੋਂ ਲੈ ਕੇ ਘਰ ਦੀ ਕੰਪਲੀਟ ਤਿਆਰੀ ਲਈ ਹਰ ਆਈਟਮ ਤੇ ਢੇਰ ਸਾਰੀ ਸੇਵਿੰਗ ਲਈ 2657 ਡੰਡਾ ਸਟਰੀਟ ਵੈਸਟ, 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ, ਨੰਬਰ 905-796-2555। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਨੂੰ ਮਿਲੋ। ਜੇਕਰ ਤੁਹਾਨੂੰ ਟਿਕਟ ਦੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਣ ਪਈ ਹੈ, ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ, ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲੀਕਲ ਲਾਇਸੈਂਸ ਐਕਟ, ਬਿਲਡਿੰਗ ਕੋਡ ਮੈਟਰ ਆਦਿ ਲਈ ਤੁਸੀਂ ਕਾਲ ਕਰਨਾ। 79 ਹਰੋਂਟੇਰੀਓ ਸਟਰੀਟ, ਯੂਨਿਟ ਨੰਬਰ 43, 416-716-3461 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ। ਔਰ ਅਰਸਲ ਕੰਸਟਰਕਸ਼ਨ ਵਾਲੇ ਇਕ ਗੋਰਿਆਂ ਦਾ ਫਰਮ ਹੀ ਹੈ, ਬਹੁਤ ਤਗੜਾ ਕੰਮ ਕਰਦੇ ਨੇ। ਆਮ ਤੌਰ ਤੇ ਤੁਸੀਂ ਦੇਖਿਆ ਨਾ ਕਿ ਇੰਟਰਲੋਕਿੰਗ ਪੇਵਿੰਗ ਵਰਗਾ ਕੰਮ, ਚਿਮਨੀ ਦਾ ਕੰਮ ਬਹੁਤ ਸਾਡੇ ਲੋਕ ਘੱਟ ਕਰਦੇ ਨੇ ਜੀ। ਇਸ ਤੋਂ ਇਲਾਵਾ ਪੈਟੀਓ, ਸਟੈਪ, ਵਾਕਵੇਜ਼ ਤਾਂ ਹੋ ਗਿਆ, ਪਰ ਫੈਂਸਿੰਗ, ਐਕਸਟੀਰੀਅਰ ਕੰਸਟਰਕਸ਼ਨ ਤੋਂ ਇਲਾਵਾ ਸਟੱਕੋ ਅਤੇ ਮੈਨਸੂਰੀ ਸਟੋਨ ਵਰਕ, ਖਾਸ ਤੌਰ ਤੇ ਪੂਲ ਦਾ ਕੰਮ ਕਰਨ ਵਾਸਤੇ। ਪੂਲ ਦਾ ਪਾਣੀ ਲੀਕ ਹੋ ਰਿਹਾ, ਤੁਸੀਂ ਭਰ ਕੇ ਰੱਖਿਆ, ਸਵੇਰੇ ਫਿਰ ਲੀਕ ਹੋ ਗਿਆ, ਰਾਤ ਨੂੰ ਭਰਿਆ, ਸਵੇਰੇ ਲੀਕ ਹੋ ਗਿਆ, ਸਵੇਰੇ ਭਰਿਆ, ਰਾਤ ਨੂੰ ਲੀਕ ਹੋ ਗਿਆ। ਔਰ ਉਹਦੀ ਬਰੀਕੀ ਨਾਲ ਜਾਂਚ ਕਰਾਉਣ ਲਈ ਜਾਂ ਪੂਲ ਦਾ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਕਰਾਉਣ ਵਾਸਤੇ, ਤੁਸੀਂ ਆਉਣ ਵਾਲੇ ਸਮੇਂ ਲਈ ਹੁਣ ਤਾਂ ਓਵਰ ਹੋ ਗਿਆ ਕੰਮ, ਹਾਇਰ ਕਰਨਾ ਚਾਹੁੰਦੇ ਹੋ ਜਾਂ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਲਈ ਕਾਲ ਕਰ ਲਿਓ। ਰੰਗਲਾ ਪੰਜਾਬ ਦਾ ਹਵਾਲਾ ਜ਼ਰੂਰ ਦੇ ਦਿਓ, ਬਹੁਤ ਵੱਡੀ ਫਰਮ ਹੈ। 416-474-6836, 416-474-6836। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਟੀਮ ਤੇ ਕੰਪਨੀ ਡਰਾਈਵਰ ਟੀਮ। ਕੰਪਨੀ ਡਰਾਈਵਰ ਸੋਲੋ ਵੀ ਚਾਹੀਦੇ ਨੇ। ਔਰ ਪੱਕੇ ਰਨ ਲੇਰੇਡੋ ਟੈਕਸਿਸ ਦੇ ਹੋਣਗੇ, ਸਟੱਡੀ ਮਾਈਲ ਦੇ ਨਾਲ ਲੇਬਰ ਵਰਕ ਤੇ ਪੇਮੈਂਟ ਪੱਕੀ ਆਨ ਟਾਈਮ। 416-903-8390-416-903-8390। ਗਿੱਲ ਹਾਊਸ ਪੇਂਟਿੰਗ ਵਾਲੇ, ਤੁਹਾਡੇ ਘਰਾਂ ਦੀ ਪੇਂਟਿੰਗ, ਪ੍ਰੋਫੈਸ਼ਨਲ ਅਦਾਰੇ ਦੀ ਪੇਂਟਿੰਗ, ਰੈਜੀਡੈਂਸ਼ਲ ਪੇਂਟਿੰਗ ਦਾ ਬਾਕਮਾਲ ਕਰਦੇ ਨੇ ਪਿਛਲੇ 30 ਵਰਿਆਂ ਤੋਂ। ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਨੂੰ 647-843-5960। ਘਰ ਜਾਂ ਆਫਿਸ ਦਾ ਕੋਈ ਫਰਨੀਚਰ ਤਿਆਰ ਕਰਾਉਣਾ, ਕਿਚਨ ਸ਼ਾਨਦਾਰ ਤਿਆਰ ਕਰਾਉਣੀ ਹੈ, ਐਸਟੀਮੇਟ ਲੈਣਾ ਚਾਹੁੰਦੇ ਹੋ, ਗੂਗਲ ਤੇ 5-star ਰੇਟ ਕੰਪਨੀ ਮੇਪਲ ਵਨ ਕਿਚਨ ਬਾਥ ਐਂਡ ਇੰਕ ਨਾਲ ਕਾਲ ਕਰੋ। 173 ਐਡਵਾਂਸ ਬੁਲੇਵਾਰਡ 34 ਤੇ ਉਨ੍ਹਾਂ ਦਾ ਆਫਿਸ ਵੀ ਹੈ, ਸ਼ਾਨਦਾਰ ਸ਼ੋਰੂਮ ਵੀ ਹੈ। 905-458-0075। ਬਠਾਰੂ ਵੈਲਡਿੰਗ ਸਰਵਿਸ, ਟਰੱਕ ਟ੍ਰੇਲਰ ਦੀ ਸ਼ਾਨਦਾਰ ਤੁਸੀਂ ਵੈਲਡਿੰਗ ਦੀਆਂ ਸੇਵਾਵਾਂ ਲਈ, ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਬਠਾਰੂ ਵੈਲਡਿੰਗ ਸਰਵਿਸ ਨਾਲ ਰਾਬਤਾ ਕਾਇਮ ਕਰ ਲਿਓ। 98 ਨੰਬਰ 1 ਰਦਰਫੋਰਡ, 647-460-6355। ਅਨਾਜ ਮੰਡੀ ਨੇ ਗ੍ਰੈਂਡ ਓਪਨਿੰਗ ਕਰਵਾ ਕੇ ਚਾਰ ਚੁਫੇਰੇ ਕੀਤੀ ਹੋਈ ਹੈ ਬੱਲੇ ਬੱਲੇ, ਤੇ ਲੋਕ ਢੇਰ ਸਾਰੀ ਸੇਵਿੰਗ ਕਰ ਰਹੇ ਨੇ ਗਰੋਸਰੀ ਦੀ ਹਰ ਆਈਟਮ ਤੇ। 6141 ਮੇਫੀਲਡ ਰੋਡ, ਯੂਨਿਟ 42A ਬਰੈਂਪਟਨ। ਨੰਬਰ ਟੂ ਕਾਲ 9059288857। ਵਧੀਆ ਕੁਆਲਿਟੀ ਦੀ ਗਰੋਸਰੀ ਵਾਜਬ ਰੇਟ ਤੇ ਲੈਣ ਲਈ ਅਨਾਜ ਮਾਰਟ ਤੇ ਆ ਸਕਦੇ ਹੋ। 499 ਰਿਲਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਹੈ ਜੀ ਸਾਡਾ ਪੁਰਾਣਾ ਲੰਬੇ ਸਮੇਂ ਤੋਂ ਮਸ਼ਹੂਰ ਪਲਾਜ਼ਾ ਨਾਨਕਸਰ ਗੁਰਦੁਆਰਾ ਸਾਹਿਬ ਸਾਈਡ ਤੇ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਜਿੱਥੇ ਬੈਠ ਕੇ ਖਾਣਾ ਖਾ ਸਕਦੇ ਹੋ। ਟੇਕ ਆਊਟ ਕੇਟਿੰਗ ਭਾਜੀ ਤਿਆਰ ਕਰਾਉਣੀ ਹੈ, ਜੀ ਟੀ ਦੇ ਵਿਚ ਲਾਈਵ ਲੋਕੇਸ਼ਨ ਹੈ, ਟਿਫਨ ਲਗਾਉਣਾ ਹੈ। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਦੇ ਭਾਈ ਜਸਪਾਲ ਨੂੰ 905-450-6464 905-450-6464 ਤੇ ਲਓ। ਖ਼ਬਰਾਂ ਪੇਸ਼ ਕਰਾਂਗੇ ਆਲਿੰਕ ਟਰੈਵਲ ਦੇ ਸਹਿਯੋਗ ਦੇ ਨਾਲ। ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 91 ਟਿਕਟ 1000 ਰਸੀ ਦੀ ਹੈ ਅਤੇ ਅਕਤੂਬਰ ਐਂਡ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 91 ਵਿਦ 2 ਲਗਜ ਪੀਸ ਦੇ ਨਾਲ $1360 ਦੀ ਹੈ। ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਵਤਨ ਜਾਂ ਕਿਸੇ ਦੇਸ਼ ਜਾਣ ਵਾਸਤੇ ਵੈਕੇਸ਼ਨ ਪੈਕੇਜ ਲਈ 781 ਬਵੇ ਡਰਾਈਵ ਤੇ ਕਾਲ ਕਰ ਲਿਓ 9054571100। ਦਵਿੰਦਰ ਸੰਧੂ ਜੀ 905-457-1100। ਉਹਨਾਂ ਦੇ ਸਹਿਯੋਗ ਦੇ ਨਾਲ ਪੇਸ਼ ਕਰਨ ਲੱਗੇ ਹਾਂ ਖ਼ਬਰਾਂ। ਪਰੰਤੂ ਜਗੀਰ ਦੇ ਢਾਬੇ ਦੀ ਸੈਰ ਕਰਵਾਈਏ। 95-96 ਏਕੜ ਦੇ ਵਿਚ ਫਾਰਮ ਹਾਊਸ ਹੈ ਤੇ ਉਹਦੇ ਵਿਚ ਤੁਹਾਡੇ ਵਿਆਹ ਸ਼ਾਦੀਆਂ ਵਾਸਤੇ ਬੱਚੇ ਬੱਚੇ ਦੀਆਂ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਬੰਦਾ 4-500-700 ਵੀ ਹੋਵੇ। ਖਾਣਾ ਜਗੀਰ ਬਾਈ ਦੇ ਹੱਥਾਂ ਦਾ ਕਮਾਲ ਦਾ ਤੁਹਾਨੂੰ ਮਿਲੇਗਾ। ਜਾਗੋ ਕੱਢਣੀ ਹੋਵੇ ਨਾ ਟ੍ਰੇਲ ਇਕ ਬੜੀ ਜ਼ਬਰਦਸਤ, ਮੈਂ ਕਈ ਜਾਗੋਆਂ ਵੇਖੀਆਂ ਨੇ ਉਥੇ, ਬੱਲੇ ਬੱਲੇ ਪਿੰਡ ਵਰਗਾ ਮਾਹੌਲ, ਟਰੈਕਟਰ ਟਰਾਲੀਆਂ ਸਕੂਟਰ ਮੋਟਰਸਾਈਕਲ ਜੋ ਤੁਸੀਂ ਕੱਢਣਾ ਪਰਮਿਸ਼ਨ ਲੈ ਕੇ। ਜਗੀਰ ਦਾ ਢਾਬਾ ਔਨ ਟਾਪ ਕੁਆਲਿਟੀ ਦਾ ਖਾਣਾ, 1 ਸੀਟ ਗਰੋਵ ਰੋਡ ਔਰੰਜ ਵਿਲ ਦੇ ਵਿਚ ਹੈ, ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਤੇ ਉਹਨਾਂ ਸੇਮ ਬਿਲਡਿੰਗ ਦੇ ਵਿਚ ਢਾਬਾ ਵੀ ਹੈ। ਮੁਸ਼ਮ ਰੋਡ ਚਾਹ ਦੇ ਸ਼ਕੀਨ ਵਾਲੀ ਬਾਈ ਜਗੀਰ 4-647-432-29 ਹੁਣ ਕਰਦੇ ਆਪਾਂ ਖ਼ਬਰਾਂ ਤੁਹਾਡੇ ਹਵਾਲੇ ਤੇ ਫਿਰ ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ ਟੀਮ ਦੇ ਮੈਂਬਰ ਬਣ ਕੇ ਤੁਹਾਨੂੰ ਖੁਸ਼ੀ ਹੋਵੇਗੀ, ਸਾਨੂੰ ਖੁਸ਼ੀ ਹੋਵੇਗੀ ਜਦੋਂ ਤੁਸੀਂ ਆਪਣਾ ਮੈਸੇਜ ਭੇਜੋਗੇ ਬਾਈ ਜੀ ਅਸੀਂ ਇਸ ਏਰੀਏ ਦੇ ਵਿਚ ਤੁਹਾਨੂੰ ਸੁਣ ਰਹੇ ਹਾਂ। ਤੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਫੀਡਬੈਕ ਸਾਨੂੰ ਮਿਲੇਗਾ ਸਾਨੂੰ ਪ੍ਰਵਾਨ ਹੋਵੇਗਾ। ਵੇਖੋ ਨਾਇਗਰਾ ਫਾਲ ਬਫਲੋ ਸੈਂਟ ਕੈਥਰੀਨ ਇੱਥੋਂ ਸਾਨੂੰ ਕਾਲਜ਼ ਆਈਆਂ, ਮੈਸੇਜ ਆਏ, ਔਨ ਪਰੂਫ ਹੈ ਸਾਡੇ ਕੋਲ। ਬਰਲਿੰਗਟਨ ਹੈਮਿਲਟਨ, ਮਿਲਟਨ ਚੋਂ ਸਾਨੂੰ ਮੈਸੇਜ ਆਏ, ਧੰਨਵਾਦ। ਮਿਸੀਸਾਗਾ ਬਰੈਂਪਟਨ ਤਾਂ ਚਲੋ ਸਾਡਾ ਹਾਊਸ ਹੈ, ਵਾਉਣ ਦੇ ਵਾਲੇ ਪਾਸਿਓਂ ਕਾਲ ਆਉਣੀਆਂ, ਮੈਸੇਜ ਆਉਣਾ ਬਹੁਤ। ਈ ਟੂ ਬੀਕੋ ਚੋਂ ਔਨ ਵੀ ਟਾਡਾ ਆਟੋ ਇਲੈਕਟ੍ਰਿਕ ਸਟਾਟਰ ਅਲਟਰਨੇਟਰ ਜਨਰੇਟਰ ਰੀਬਿਲਡ ਕਰਨ ਦੇ ਚੈਂਪੀਅਨ ਸਾਨੂੰ ਤਕਰੀਬਨ 30 ਸਾਲ ਤੋਂ ਇਸਦੇ ਸਪੋਂਸਰ ਕਰਦੇ ਨੇ। ਉੱਥੇ ਉਹ ਕਹਿੰਦੇ ਨੇ ਕਿ ਪਤਾ ਨਹੀਂ ਕਿਹੜਾ ਮਿੱਠਾ ਪਾਤਾ, ਇੰਨੀ ਵਧੀਆ ਆਵਾਜ਼ ਆ ਗਈ ਆਦੀ, ਕਲੀਅਰ ਹੋ ਗਿਆ ਉੱਥੇ ਜਿਹੜਾ ਉਹਨਾਂ ਦੇ ਸ਼ੋਪ ਦੇ ਵਿੱਚ ਲੱਗਾ ਹੁੰਦਾ ਰੇਡੀਓ 1320 ਜਦੋਂ ਵੀ ਜਾਓ ਤਾਂ ਉੱਥੇ ਉਹਨਾਂ ਦੀ ਫੀਡਬੈਕ ਬੜੀ ਵਧੀਆ ਆਈ ਹੈ। ਬਿਜ਼ਨਸਮੈਨ ਦੀ ਫੀਡਬੈਕ ਆ ਜੇ ਵਧੀਆ, ਹੋਰ ਕੀ ਚਾਹੀਦਾ। ਵਾਉਣ ਦਾ ਏਰੀਆ ਕਵਰ ਕਰ ਰਿਹਾ ਮੇਜਰ ਮੈਕ, ਕਿੰਗ ਸਿਟੀ ਤੋਂ ਤੁਹਾਡੀਆਂ ਮੈਸੇਜ ਆਈਆਂ, ਬੈਰੀ ਸਾਈਡ ਤੋਂ ਕਾਲ ਆਈ ਹੈ, ਸਕਾਰਬਰੋ ਮਾਰਥਨ ਮੈਂ ਖੁਦ ਜਾ ਕੇ ਟੈਸਟ ਕਰਕੇ ਆਇਆ ਜੀ, ਪਿਕਰਿੰਗ ਏਜੈਕਸ ਗੋਲਫ ਅਰੋੜਾ ਸਾਈਡ ਤੋਂ ਮੈਸੇਜ ਆਉਣੇ, ਧੰਨਵਾਦ ਤੁਹਾਡਾ ਸਭਨਾਂ ਦਾ। ਨਿਊ ਮਾਰਕੀਟ ਤੋਂ ਮੈਸੇਜ ਆਇਆ, ਬਹੁਤ ਸ਼ੁਕਰੀਆ। ਔਰ ਓਰੀਲੀਆ ਤੋਂ 35 ਕਿਲੋਮੀਟਰ ਦੂਰੀ ਤੇ ਇਸ ਨੂੰ ਸੁਣਿਆ ਗਿਆ, ਉਥੋਂ ਵੀ ਕ੍ਰਿਸਟਲ ਕਲੀਅਰ ਲਿਖ ਕੇ ਭੇਜਿਆ ਕਿ ਟਲੀ ਵਾਂਗੂ ਖਣਕ ਰਿਹਾ ਚਾਵਲਾ ਜੀ, ਬਹੁਤ ਬਹੁਤ ਧੰਨਵਾਦ। ਸ਼ਾਮ ਨੂੰ 8:30 ਵਜੇ ਥੋੜੀ ਜਿਹੀ ਪ੍ਰੋਬਲਮ ਅਜੇ ਹੈ, ਸਾਡੇ ਟੈਕਨੀਸ਼ੀਅਨ ਲੱਗੇ ਹੋਏ ਨੇ ਤੇ ਉਹ ਕਾਮਯਾਬ ਹੋ ਜਾਣਗੇ ਉਮੀਦ ਹੈ ਬਹੁਤ ਜਲਦੀ, ਉਹ ਵੀ ਖ਼ਬਰ ਤੁਹਾਨੂੰ ਦੇਵਾਂਗੇ। ਸੋ ਲਓ ਸਟੂਡੀਓ ਦਾ ਨੰਬਰ 905-813-1320, 416-717-9790। ਖ਼ਬਰਾਂ ਤੁਹਾਡੀ ਨਜ਼ਰ ਜਿਸ ਨੂੰ ਸਪਾਂਸਰ ਕਰਨਗੇ ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਬਾਈ ਸੁਖਾ ਕੰਗ 416-670-9090। ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ, ਨੰਬਰ 905-677-4444।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਗਾਇਤਰੀ ਬਿਸ਼ਨੋਈ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਵੱਲੋਂ LPU ਚ ਕੀਤਾ ਗਿਆ ਹੰਗਾਮਾ। ਇਕੋ ਥਾਣੇ ਦੀ ਦੂਜੀ SHO ਰਿਸ਼ਵਤਖੋਰੀ ਦੇ ਦੋਸ਼ ਚ ਗ੍ਰਿਫ਼ਤਾਰ, ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀ ਕਾਬੂ। DGP ਨੇ ਕਿਹਾ ਕਾਨੂੰਨ ਹੱਥ ਚ ਲੈਣ ਵਾਲਿਆਂ ਦੇ ਵਿਰੁੱਧ ਹੋਵੇਗੀ ਸਖਤ ਕਾਰਵਾਈ। ਦਿੱਲੀ ਰੇਪ ਕੇਸ ਚ ਚਲਦੀ ਬੱਸ ਚ ਨਾਬਾਲਗ ਨਾਲ ਜਬਰ ਜਨਾਹ ਮਾਮਲੇ ਦਾ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਖੁਦ ਨੋਟਿਸ। ਅਤੇ UPI ਲੈਣ ਦੇਣ ਦੇ ਖਰਚੇ ਦੇ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਲਵਲੀ ਯੂਨੀਵਰਸਿਟੀ ਦੇ ਵਿਚ ਜਾਣ ਬੁੱਝ ਕੇ ਹੰਗਾਮਾ ਤੇ ਅਰਾਜਕਤਾ ਫੈਲਾਉਣ ਦਾ ਗੰਭੀਰ ਦੋਸ਼ ਲਾਇਆ। ਸਿਰਸਾ ਮੁਤਾਬਕ ਆਮ ਆਦਮੀ ਪਾਰਟੀ ਨੇ ਇਹ ਸਭ ਆਪ ਮੰਤਰੀ ਮਨੀਸ਼ ਸਿਸੋਦੀਆ ਤੇ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਦੇ ਨਾਲ ਜੁੜੇ ਵਿਵਾਦ ਤੋਂ ਦੇਸ਼ ਦਾ ਧਿਆਨ ਭਟਕਾਉਣ ਲਈ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਤੇ ਹੁੱਲੜਬਾਜ਼ੀ ਰਚਣ ਦੇ ਲਈ ਦਿੱਲੀ ਤੋਂ 400 ਤੋਂ 500 ਲੋਕਾਂ ਨੂੰ ਉਚੇਚੇ ਤੌਰ ਤੇ LPU ਭੇਜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ ਕਈ ਅਪਰਾਧਿਕ ਪਿਛੋਕੜ ਵਾਲੇ ਅਨਸਰ ਨੇ ਜਿਨ੍ਹਾਂ ਨੂੰ ਹਥਿਆਰਾਂ ਸਮੇਤ ਕੈਂਪਸ ਚ ਭੇਜਿਆ ਗਿਆ। ਸਿਰਸਾ ਨੇ ਕੈਂਪਸ ਚ ਬਣੇ ਸੁਰੱਖਿਅਤ ਮਾਹੌਲ ਤੇ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਅਜਿਹੀ ਨਾਜੁਕ ਸਥਿਤੀ ਨੂੰ 3 ਦਿਨਾਂ ਤੱਕ ਕਿਉਂ ਬਣੇ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਜਬਰ ਜਨਾਹ ਦੇ ਲੱਗੇ ਦੋਸ਼ਾਂ ਸਬੰਧੀ ਪੰਜਾਬ ਪੁਲਿਸ ਵੱਲੋਂ ਸਮੇਂ ਸਿਰ ਕੋਈ ਸਪਸ਼ਟੀਕਰਨ ਵੀ ਜਾਰੀ ਨਹੀਂ ਕੀਤਾ ਗਿਆ। ਉਧਰ LPU ਦੇ ਵਿਚ ਪਿਛਲੇ 3 ਦਿਨਾਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਮਾਨ ਦੇ ਨਿਰਦੇਸ਼ ਤੇ ਪੰਜਾਬ ਦੇ DGP ਗੌਰਵ ਯਾਦਵ ਨੇ ਜ਼ਮੀਨੀ ਪੱਧਰ ਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਤੋਂ ਹਾਲਾਤ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਮਾਮਲੇ ਦੀ ਜਾਂਚ ਬਾਰੇ ਜਾਣਕਾਰੀ ਵੀ ਦਿੱਤੀ ਹੈ। DGP ਗੌਰਵ ਯਾਦਵ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਂਚ ਦੌਰਾਨ ਜੇਕਰ ਕਿਸੇ ਦੀ ਵੀ ਭੂਮਿਕਾ ਸਾਹਮਣੇ ਆਉਂਦੀ ਹੈ ਤੇ ਉਸ ਖਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕੀਤੀ ਜਾਵੇਗੀ। ਹਾਲਾਂਕਿ ਇਸੇ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹਾਲੇ ਵਿਚ ਜਲੰਧਰ ਦੀ LPU ਤੇ ਚਿਤਕਾਰਾ ਯੂਨੀਵਰਸਿਟੀ ਦੇ ਵਿਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਦੇ ਵਿਚ ਰਿਪੋਰਟ ਤਲਬ ਕੀਤੀ ਹੈ। ਮਹਿਲਾ ਕਮਿਸ਼ਨ ਨੇ ਇਨ੍ਹਾਂ ਦੋਵਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਚ ਵਾਪਰੇ ਮਾਮਲਿਆਂ ਦਾ ਸੂਮੋ ਟੋਲਿਆ। ਇਸ ਬਾਬਤ ਵਿਸਤਾਰਤ ਰਿਪੋਰਟ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਯੂਨੀਵਰਸਿਟੀਆਂ ਦੇ ਵਿਚ ਉਪਰ ਥੱਲੇ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਸੂਬਾ ਸਰਕਾਰ ਦੀ ਕਿਰਕਿਰੀ ਹੋਈ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515।
1: ਪੰਜਾਬ ਚ ਭ੍ਰਿਸ਼ਟਾਚਾਰ ਦੇ ਦਾਗ ਦੇ ਨਾਲ ਘਿਰੇ ਮੋਗਾ ਜ਼ਿਲ੍ਹਾ ਦੇ ਇਕੋ ਥਾਣੇ ਚ 2 ਸਾਲਾਂ ਦੇ ਅੰਦਰ ਦੂਜੀ ਮਹਿਲਾ ਥਾਣਾ ਮੁਖੀ SHO ਤੇ ਵਿਜੀਲੈਂਸ ਦਾ ਸਿਕੰਜਾ ਕੱਸਿਆ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਰਾਤ ਕੋਟ ਇਸੇ ਖਾਂ ਦੀ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ ਗੁਰਫਤਾਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਮੁਤਾਬਕ ਨੂਰਪੁਰ ਹਕੀਮਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਇੰਸਪੈਕਟਰ ਸੁਨੀਤਾ ਬਾਵਾ ਉਸ ਨੂੰ ਨਸ਼ਾ ਤਸਕਰੀ ਦੇ ਇਕ ਪੁਰਾਣੇ ਮਾਮਲੇ ਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਉਸ ਕੋਲੋਂ ਪਹਿਲਾਂ ਹੀ 50,000 ਰੁਪਏ ਬਲੈਕਮੇਲ ਕਰਕੇ ਲੈ ਚੁੱਕੀ ਹੈ ਅਤੇ ਕੇਸ ਰਫਾ ਦਫਾ ਕਰਨ ਬਦਲੇ 50,000 ਰੁਪਏ ਹੋਰ ਮੰਗ ਕਰ ਰਹੀ ਸੀ। ਹਾਲਾਂਕਿ SHO ਨੂੰ ਜਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਉਸਦਾ ਬੇਖੌਫ ਬਿਆਨ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲਿਆ। ਇਸ ਔਰਤ ਨੇ SHO ਨੇ ਇਹ ਵੀ ਕਿਹਾ ਕਿ ਘਾਟੇ ਵਾਧੇ ਤਾਂ ਚਲਦੇ ਰਹਿੰਦੇ ਨੇ। ਆਲ ਇਜ਼ ਵੈਲ ਅਜਿਹੇ ਬਿਆਨ ਤੋਂ ਬਾਅਦ ਹੁਣ ਸਿਆਸਤ ਗਰਮਾ ਗਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ NCR ਚ ਚਲਦੀ ਬੱਸ ਚ ਇਕ ਨਾਬਾਲਗ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਕਿ ਅਜਿਹੇ ਮਾਮਲੇ ਕਾਨੂੰਨ ਲਾਗੂ ਕਰਨ ਵਾਲੇ ਅਥਾਰਟੀਆਂ ਵੱਲੋਂ ਇਕ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ JV ਪਾਦਰੀਵਾਲਾ ਤੇ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਕਿਹਾ ਕਿ ਕੋਈ ਵਿਅਕਤੀ 2012 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਇਹ ਸਰਾਸਰ ਸਾਡੀ ਅਸਫਲਤਾ ਨੂੰ ਉਜਾਗਰ ਕਰਦਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ, ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਕਾਰਨ ਜਨਤਕ ਥਾਵਾਂ ਜਿਨ੍ਹਾਂ ਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗ੍ਰੇਟਰ ਨੋਇਡਾ ਚ ਇਕ ਸਲੀਪਰ ਬੱਸ ਵਿਚ ਸਵਾਰ ਹੋਈ 16 ਸਾਲ ਦੀ ਕੁੜੀ ਦੇ ਨਾਲ ਕਥਿਤ ਤੌਰ ਤੇ ਕੰਡਕਟਰ ਤੇ ਡਰਾਈਵਰ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ 4 ਅਗਸਤ ਪੁਰਾਣੀ ਦਿੱਲੀ ਚ ਕਸ਼ਮੀਰ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ ਸੀ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਨੇ। ਇਸ ਅਪਰਾਧ ਨੇ ਦਿੱਲੀ ਚ 2012 ਦੇ ਨਿਰਭਯਾ ਕਾਂਡ ਦੀ ਯਾਦ ਦਵਾ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ 2,000 ਰੁਪਏ ਤੋਂ ਵੱਧ ਨਿਰਧਾਰਿਤ UPI ਪਰਸਨ ਟੂ ਮਰਚੈਂਟ ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਕੇਂਦਰ ਤੇ ਹੋਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਇਮਾਲਾ ਬਾਗਚੀ ਤੇ ਵੀ ਮੋਹਨਾ ਦੀ ਬੈਂਚ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਕੇ ਕੇਂਦਰ ਰਿਜ਼ਰਵ ਬੈਂਕ ਆਫ ਇੰਡੀਆ ਤੇ ਹੋਰਾਂ ਨੂੰ 4 ਹਫ਼ਤਿਆਂ ਦੇ ਅੰਦਰ ਆਪਣੇ ਜਵਾਬੀ ਹਲਫ਼ਨਾਮੇ ਦਾਖਲ ਕਰਨ ਦੇ ਆਰਡਰ ਦਿੱਤੇ ਨੇ। ਬੈਂਚ ਨੇ MDR ਲਾਉਣ ਦੇ ਕੇਂਦਰ ਦੇ ਫੈਸਲੇ ਤੇ ਅੰਤਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਮੈਂ ਧੰਨਵਾਦੀਆਂ ਜੀ ਸਾਡੇ ਵੀਰ ਜਗਤਾਰ ਨਿੱਜਰ ਸਾਹਿਬ ਦਾ, ਉਹਨਾਂ ਦਾ ਮੈਸੇਜ ਆਇਆ ਕਹਿੰਦੇ ਔਰੰਜਵਿਲ ਟੂ ਕਿਚਨਰ ਜਾ ਰਿਹਾ ਜੀ ਅਪ ਨੌਰਥ, ਔਰੰਜਵਿਲ ਟੂ ਕਿਚਨਰ ਅਪ ਨੌਰਥ, ਕ੍ਰਿਸਟਲ ਕਲੀਅਰ ਜਗਤਾਰ ਨਿੱਜਰ ਉਹਨਾਂ ਲੈ ਕੇ ਭੇਜਿਆ ਕਿ ਕਲੀਅਰ ਸੁਣਾਈ ਦੇ ਰਿਹਾ। ਇਸੇ ਤਰ੍ਹਾਂ ਸਾਨੂੰ ਤੁਹਾਡੇ ਵੱਲੋਂ ਵੀ ਫੀਡਬੈਕ ਚਾਹੀਦੀ ਹੈ ਕਿ ਤੁਸੀਂ ਜਿਸ ਏਰੀਏ ਦੇ ਵਿਚ ਸਾਨੂੰ ਸੁਣ ਰਹੇ ਹੋ ਤੇ ਪ੍ਰੋਗਰਾਮ ਤੁਹਾਨੂੰ ਕਿਵੇਂ ਸੁਣਾਈ ਦੇ ਰਿਹਾ, ਜ਼ਰੂਰ ਸਾਨੂੰ ਆਪਣੀ ਫੀਡਬੈਕ ਦਿਓ। ਨਿੱਜਰ ਸਾਹਿਬ ਤੁਹਾਡਾ ਧੰਨਵਾਦ। ਨਿਊ ਮਾਰਕੀਟ ਓਰੇਲੀਆ ਤੋਂ ਸਾਨੂੰ 35 ਕਿਲੋਮੀਟਰ ਦੂਰ ਕਾਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਜਿਵੇਂ ਕਿ ਮੈਂ ਬੇਨਤੀ ਕੀਤੀ ਹੈ ਕਿ ਕੁਝ ਇੱਕ ਰਿਊਮਰਸ ਹਨ, ਰਿਊਮਰ ਤੇ ਉਹਨਾਂ ਰਿਊਮਰਸ ਤੋਂ ਬਚੋ, ਸਾਵਧਾਨ ਰਹੋ, ਅਸੀਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ। ਮਾਨਕ ਸਾਹਿਬ ਦਾ ਗੀਤ ਹੀ ਬਹੁਤ

ਲਾਈ ਅੱਗ ਸ਼ਰੀਕਾਂ ਦੀ, ਰਹਿੰਦੀ ਹੈ ਦੁੱਖ ਦੀ। ਸੱਚੀ ਗੱਲ ਜ਼ੁਬਾਨ ਤੇ ਆਈ ਨੀ ਰੁਕਦੀ। ਸੱਚੀ ਗੱਲ ਹੋਵੇ ਤੇ ਰੁਕ ਜੇ ਫਿਰ ਗੱਲ ਕਾਹਦੀ। ਖੱਚ ਨੇ ਸੱਚ ਲੁਕਾ ਲੈਂਦੇ ਨੇ, ਖੱਚ ਨੇ ਸੱਚ ਲੁਕਾ ਲੈਂਦੇ ਨੇ, ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ। ਸੱਚ ਨੇ ਸੱਚ ਲੁਕਾ ਲੈਂਦੇ ਨੇ, ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ। ਜਿਹੜੇ ਨਿੱਕੇ ਨੇ ਉਹ ਨਿੱਕੀ ਨਿੱਕੀ ਗੱਲ ਨੂੰ, ਜਿਹੜੇ ਨਿੱਕੇ ਨੇ ਉਹ ਨਿੱਕੀ ਨਿੱਕੀ ਗੱਲ ਨੂੰ ਯਾਰੋ ਐਵੇਂ ਦਿਲ ਤੇ ਲਾ ਲੈਂਦੇ ਨੇ। ਜਿਹੜੇ ਫੁੱਲ ਬਣਦੇ ਨੇ ਉਹਨਾਂ ਦੇ ਹੀ, ਜਿਹੜੇ ਫੁੱਲ ਬਣਦੇ ਨੇ ਉਹਨਾਂ ਦੇ ਹੀ ਮਿਸਰੇ ਰਜ਼ਮੀ ਰੱਤ ਪਿਆ ਲੈਂਦੇ ਨੇ। ਜਿਹੜੇ ਹੋ ਜਾਂਦੇ ਨੇ ਅੰਨਿਆਂ ਤੋਂ ਵੀ ਭੈੜੇ ਤੇ ਸ਼ੱਕ ਦਾ ਸੁਰਮਾ ਪਾ ਲੈਂਦੇ ਨੇ। ਜਿਹੜੇ ਚੰਗੇ ਰਹਿੰਦੇ ਆਪਣੇ ਆਪ ਨੂੰ ਆਪੇ ਬਹਿ ਕੇ ਦੁੱਖ ਸੁਣਾ ਲੈਂਦੇ ਨੇ। ਜਿਹੜੇ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਡਿੱਗਦੇ ਵੇਖੇ ਨੇ ਮੈਂ, ਸਿਰ ਤੋਂ ਵੱਡੀਆਂ ਪੰਡਾਂ ਚਾ ਲੈਂਦੇ ਨੇ। ਜਿਹੜੇ ਰੋਂਦੇ ਵੇਖੇ ਕੱਲਿਆਂ ਬਹਿ ਕੇ, ਸੰਧੂ ਬਹੁਤ ਯਾਰ ਬਣਾ ਲੈਂਦੇ ਨੇ, ਕਿਉਂਕਿ ਜਿਹੜੇ ਹੈ ਹੀ ਖੱਚ ਤੇ ਫਿਰ ਸੱਚ ਲੁਕਾ ਲੈਂਦੇ ਨੇ। ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ, ਜਿਹੜੇ ਨਿੱਕੇ ਨੇ ਜਿਵੇਂ ਟਟੀਰੀ ਨੀ ਲੱਤਾਂ ਚੱਕ ਕੇ ਤਾਂ ਸੁਣਦੀ, ਜਿਹੜੇ ਨਿੱਕੇ ਨੇ ਉਹ ਨਿੱਕੀ ਗੱਲ ਨੂੰ ਐਵੇਂ ਹੀ ਦਿਲ ਤੇ ਲਾ ਲੈਂਦੇ ਨੇ, ਐਵੇਂ ਹੀ ਦਿਲ ਤੇ ਲਾ

0: ਗੱਲ ਜ਼ੁਬਾਨ ਤੇ
1: ਗੱਲ ਸੱਚੀ ਆ ਬਈ, ਗੱਲ ਸੱਚੀ, ਗੱਲ ਜ਼ੁਬਾਨ ਤੇ ਆਈ ਨੀ ਰੁਕਦੀ। ਲਓ ਫਿਰ ਸੱਚੀਆਂ ਗੱਲਾਂ ਤੇ ਕੁਝ ਪਿਆਰੀਆਂ ਜੀਆਂ ਤੇ ਕੁਝ ਦਿਲ ਨੂੰ ਟੁੰਬਣ ਵਾਲੀਆਂ ਲੈ ਕੇ ਹਾਜ਼ਰ ਨੇ ਬਾਈ ਰਾਣਾ ਜੀ ਫਰੋਮ ਪੰਜਾਬ, ਪਰੰਤੂ ਗੱਲ ਸੱਚੀ ਹੈ ਤੇ ਤੁਹਾਨੂੰ ਵੀ ਦੱਸ ਦਈਏ ਕਿ ਰਾਣਾ ਜੀ ਨਾਲ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ 905-813-1320। ਬਾਈ ਜੀ ਲੰਘਿਆ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਖਾਲਸਾ,
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਜਗਰਾਉਣ ਵਾਲੇ ਹੋ?
2: ਬਿਲਕੁਲ ਤੰਦਰੁਸਤ ਹੈ, ਚੜ੍ਹਦੀ ਕਲਾ ਦੇ ਵਿਚ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਲਿਖੇ ਹੋਏ ਆ,
1: ਲੱਗਦੀ
2: ਜ਼ਿੰਦਗੀ ਚੱਲ ਰਹੀ ਹੈ,
1: ਲੱਗਦੀ ਰੋਸ਼ਨੀ ਪੂਰੀ
2: ਰੋਸ਼ਨੀ। ਬਸ ਚੋਣਾਂ ਦਾ ਜੇਬ ਤਾਂ ਹੁਣ ਤਾਂ ਲੀਡਰ ਦੀ ਰੋਸ਼ਨੀ ਲਾਈ ਬੈਠੇ, ਜਗਰਾਉਂ ਵਾਲੀ ਰੋਸ਼ਨੀ ਘੱਟ ਮਸ਼ਹੂਰ ਆ, ਜਗਰਾਉਂ ਲੀਡਰਾਂ ਕਰਕੇ ਵੱਧ ਮਸ਼ਹੂਰ ਹੋਇਆ ਪਿਆ।
1: ਖਬਰਾਂ ਕਾਫੀ ਆਉਂਦੀਆਂ ਤੁਹਾਡੀਆਂ, ਤੂੰ ਤੂੰ ਤੇ ਵੀ ਗੱਲ ਤੜਪੇ ਵਾਲੀ ਹੋ ਗਈ ਹੈ।
2: ਬਿਲਕੁਲ ਬਿਲਕੁਲ ਜੀ,
1: ਬੀਬੀ ਦੀ ਟਲਦੀ ਹੈ, ਕਹਿ ਰਹੇ ਨੀ ਵੇ ਭਾਈ ਭੁੱਲ ਜਾਂਦੀ ਹੈ, ਕਾਂਠ ਦੀ ਹਾਂਡੀ ਇੱਕ ਵਾਰੀ ਚੜ੍ਹਦੀ ਹੈ ਸ਼ਾਇਦ ਬਾਰ ਬਾਰ ਨਹੀਂ ਚੜ੍ਹਦੀ। 9058131320। ਪਹਿਲਾਂ ਜਿਹੜੀ ਅਹਿਮ ਖ਼ਬਰ ਆ ਤੁਸੀਂ ਜਿਹੜੀ ਅੱਜ ਦੀ ਚਲੰਤ ਹੋਵੇ ਉਹ ਸਾਂਝੀ ਕਰਨੀ ਚਾਹੋ ਤੇ ਕੁੱਟੀ ਪੁਣੀ ਕਰਨੀ ਚਾਹੋ, ਖੁਦ ਹੀ ਸੋਚਦੇ ਹੋ ਵੀ ਆਹ ਗੱਲ ਬੜੀ ਜ਼ਰੂਰੀ ਅੱਜ ਦੇ ਪ੍ਰੋਗਰਾਮ ਦੇ ਵਿਚ ਕਰਨੀ ਹੈ।
2: ਹਾਂਜੀ
1: ਜੀ, ਮੈਂ ਕਿਹਾ ਖਾਸ ਪਹਿਲੀ ਖ਼ਬਰ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਪਲੀਜ਼।
2: ਖਾਸ ਖ਼ਬਰ ਇਹ ਹੈ ਪਹਿਲੀ ਦੀ ਕਿ ਹਰੇਕ ਦੁਨੀਆਂ ਦੇ ਅੱਜ ਕੱਲ ਚਾਵਲਾ ਸਾਹਿਬ ਦੇਖੇ ਵੀ ਚੱਕਮਾ ਚੁੱਲ੍ਹੇ ਬਹੁਤ ਵੇਖੇ ਆਪਾਂ, ਅਕਸਰ ਹੀ ਕਹਿ ਦਿੰਦੇ ਚੱਕਮਾ ਚੁੱਲ੍ਹਾ, ਇਹ ਤਾਂ ਬੰਦਿਆਂ ਨੂੰ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਕਿ ਚੱਕਮਾ ਚੁੱਲ੍ਹਾ, ਪਰ ਪਹਿਲੀ ਵਾਰੀ ਇਤਿਹਾਸ ਦੇ ਵਿਚ ਹੋਇਆ ਜਦੋਂ ਉਹਦੀ ਸਰਕਾਰਾਂ ਬਣਦੀਆਂ ਆ ਰਹੀਆਂ 70 ਸਾਲ ਦੇ ਵਿਚ ਪਹਿਲੀ ਵਾਰੀ ਹੋਇਆ ਕਿ ਨੀਂਹ ਪੱਥਰ ਵੀ ਚੱਕਮੇ ਹੋ ਗਏ ਇਸ ਸਰਕਾਰ ਦੇ ਵਿਚ, ਮਾਨ ਸਾਹਿਬ ਦੀ ਸਰਕਾਰ ਦੇ ਵਿਚ। ਹੁਣ ਗੱਲ ਇਹ ਹੋਈ ਕਿ ਬੀਤੇ ਦਿਨ ਜੈਤੋਂ ਦੇ ਵਿਚ ਮਾਨ ਸਾਹਿਬ ਪਹੁੰਚਦੇ ਆ ਤੇ ਉੱਥੇ ਸਟੀਲ ਦੇ ਨੀਂਹ ਪੱਥਰ ਰੱਖੇ ਜਾਂਦੇ ਸਟੇਜ ਦੇ ਕੋਲੇ,
1: ਬਦਲਾ
2: ਜਿਨ੍ਹਾਂ ਨੂੰ ਟਾਇਰ ਲੱਗੇ ਹੋਏ ਨੀਂਹ ਪੱਥਰਾਂ ਨੂੰ, ਤੇ ਮਾਨ ਸਾਹਿਬ ਤੋਂ ਹੱਸੋ ਹੀ ਨੀ। ਗੱਲ ਇਹ ਵੀ ਆ ਕਿ ਮਾਨ ਸਾਹਿਬ ਉਤਰ ਕੇ ਨੀਂਹ ਪੱਥਰਾਂ ਦਾ ਚੰਗੀ ਤਰ੍ਹਾਂ ਮਹੂਰਤ ਵੀ ਕਰਦੇ ਭਾਈ, ਨੀਂਹ ਪੱਥਰਾਂ ਤੋਂ ਕੱਪੜਾ ਕੁਪੜਾ ਪੋਲੇ ਕਰਕੇ ਫੁੱਲਾਂ ਦੀ ਬਖਸ਼ਾ ਕਰਦੇ, ਫਿਰ ਉਹ ਕਹਿੰਦੇ ਲਿਆਓ ਵੀ ਦੂਜੇ ਪਿੰਡ ਦਾ ਨੀਂਹ ਪੱਥਰ, ਉਹ ਟਾਇਰਾਂ ਨਾਲ ਰੁੜ ਕੇ ਦੂਜੇ ਵਾਲੇ ਪੱਥਰ ਦਾ ਕਰ ਦਿੰਦੇ ਨੀਂਹ ਪੱਥਰ, ਉਹਦੇ ਤੋਂ ਵੀ ਕੱਪੜਾ ਕੁਪੜਾ ਚੱਕਦੇ ਤੇ ਚੰਗੀ ਤਰ੍ਹਾਂ ਆਪਦਾ ਜਿਹੜਾ ਦੂਸਰੀਆਂ ਸਰਕਾਰਾਂ ਟਿੱਪਣੀ ਕਰਦੇ। ਬਾਅਦ ਦੇ ਵਿਚ ਕੀ ਹੁੰਦਾ ਕਿ ਆਪਣੇ ਆਪਣੇ ਜਿਹੜੇ ਪਿੰਡਾਂ ਦੇ ਨੀਂਹ ਪੱਥਰ ਸੀ ਉਹ ਛੋਟੇ ਹੱਥੀਆਂ ਵਿਚ ਲੱਖਦੇ ਆ ਤੇ ਆਪਣੇ ਆਪਣੇ ਪਿੰਡਾਂ ਨੂੰ ਘਰੋ ਘਰ ਹੀ ਲੈ ਜਾਂਦੇ ਆ। ਇਹ ਹੈ ਤਾਂ ਵੈਸੇ ਹਾਸੋ ਹੀ ਨਹੀਂ ਗੱਲ ਆ, ਪਰ ਇਹ ਇਤਿਹਾਸ ਦੇ ਵਿਚ ਪਹਿਲੀ ਵਾਰੀ ਹੋਇਆ ਕਿ ਚੱਕਵੇਂ ਚੁੱਲ੍ਹੇ ਦੁਨੀਆਂ ਨੇ ਬੜੇ ਵੇਖੇ ਹੋਣੇ, ਪਰ ਚੱਕਵੇਂ ਨੀਂਹ ਪੱਥਰ ਪਹਿਲੀ ਵਾਰੀ ਹੋਇਆ ਕਿ ਕਿਸੇ ਨੇ ਚੱਕਵੇਂ ਨੀਂਹ ਪੱਥਰ ਵੀ ਬਣਾ ਦੇ। ਹੁਣ ਨਵੀਂ ਸਰਕਾਰ ਨੇ ਸਟੀਲ ਦੇ ਲਾਏ ਗਏ ਆ ਟਾਇਰਾਂ ਵਾਲੇ, ਤੇ 4 ਨੀਂਹ ਪੱਥਰ ਲਾਏ ਗਏ ਜੈਤੋਂ ਦੇ ਨਾਲ ਦੇ ਪਿੰਡਾਂ ਦੇ ਵਿਚ, ਤੇ 4 ਦੇ 4 ਹੀ ਬਾਅਦ ਦੇ ਵਿਚ ਭਾਸ਼ਣ ਹੋਣ ਤੋਂ ਬਾਅਦ ਟਿੱਪਣੀਆਂ ਕਰਨ ਦੇ ਮਾਨ ਸਾਹਿਬ ਦੇ ਤੋਂ ਬਾਅਦ, ਤੇ ਬਾਅਦ ਦੇ ਵਿਚ ਸਾਰੇ ਪਿੰਡਾਂ ਵਾਲੇ ਆਪਣੇ ਆਪਣੇ ਨੀਂਹ ਪੱਥਰ ਚੱਕ ਕੇ ਘਰਾਂ ਨੂੰ ਰਵਾਨਗੀ ਜਦੋਂ ਪਾਈ, ਤੇ ਫਿਰ ਤੁਹਾਨੂੰ ਪਤਾ ਮੀਡੀਆ ਕਿੱਥੇ ਛੱਡਦੀ ਆ। ਮੀਡੀਆ ਨੇ ਜਦੋਂ ਕੈਮਰੇ ਵਿਚ ਇਹ ਚੀਜ਼ਾਂ ਕੈਦ ਕੀਤੀਆਂ ਤਾਂ ਵਿਰੋਧੀ ਪਾਰਟੀਆਂ ਨੂੰ ਤੇ ਮੀਡੀਆ ਨੂੰ ਇੱਕ ਹਾਸੋ ਹੀ ਨੀ ਗੱਲ ਦਾ ਮੌਕਾ ਬਣਿਆ ਮਿਲ ਗਿਆ, ਤੇ ਜਿਸ ਦੇ ਵਿਚ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਕਿ ਸੋਸ਼ਲ ਮੀਡੀਆ ਤੇ ਮਾਨ ਸਾਹਿਬ ਦੀ ਫੋਟੋ ਲੱਗ ਕੇ ਪਏ ਆ ਵੀ ਚੱਕਵੇਂ ਚੁੱਲ੍ਹੇ ਵੇਖੇ ਹੋਣਗੇ, ਪਰ ਤੁਰਦੇ ਫਿਰਦੇ ਨੀਂਹ ਪੱਥਰ ਮਾਨ ਸਰਕਾਰ ਨੇ ਪਹਿਲੀ ਵਾਰੀ ਦਿਖਾ ਦਿੱਤੇ ਕਿ ਨੀਂਹ ਪੱਥਰ ਨੂੰ ਖਿੱਚ ਕੇ ਜਿੱਥੇ ਮਰਜ਼ੀ ਲੈ ਜਾਓ, ਭਾਵੇਂ ਜਿਹੜੇ ਪਿੰਡ ਚ ਮਰਜ਼ੀ ਲੈ ਜਾਓ, ਕੋਈ ਪਿੰਡ ਦਾ ਨਾਂ ਤਾਂ ਬਾਅਦ ਚ ਦੇਖਿਆ ਜਾਊਗਾ, ਕਹਿੰਦੇ ਟਾਇਰਾਂ ਵਾਲੇ ਨੀਂਹ ਪੱਥਰ ਆ, ਜਿੱਥੇ ਮਰਜ਼ੀ ਮਾਨ ਸਾਹਿਬ ਨੇ ਆਉਣਾ ਉੱਥੇ 4-5 ਨੀਂਹ ਪੱਥਰ ਲੈ ਕਰੋ, ਤੇ ਨਾਲੋ ਨਾਲ ਹੀ ਜਿਹੜੀ ਰਸਮ ਹੁੰਦੀ ਨੀਂਹ ਪੱਥਰ ਦੀ ਉਹ ਅਦਾ ਕਰਕੇ ਨਾਲੋ ਨਾਲ ਹੀ ਜਿਹੜੇ ਮਰਜ਼ੀ ਪਿੰਡਾਂ ਚ ਲੈ ਜਾਇਆ ਕਰੋ। ਦੇਖੋ ਚਾਵਲਾ ਸਾਹਿਬ, ਇਹ ਪਹਿਲੀ ਵਾਰੀ ਹੋ ਰਿਹਾ ਮਾਨ ਸਰਕਾਰ ਜਿੱਥੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨਾ, ਪਤਾ ਨੀ ਸਰਕਾਰਾਂ ਦੀ ਮਤ ਕਿੱਧਰ ਨੂੰ ਜਾ ਵਰਦੀ ਆ। ਇਹ ਉਹ ਨੀ ਕਹਿੰਦੇ ਹੁੰਦੇ ਵੀ ਜਿਵੇਂ ਜਿਵੇਂ ਬੰਦਾ ਸਿਆਣਾ ਹੋ ਜਾਂਦਾ ਨਾ, ਕਈ ਵਾਰੀ ਇੱਕ ਆਦਤ ਹੁੰਦੀ ਵੀ ਸਿਆਣਾ ਬੰਦਾ ਜਾਂਦੀ ਉਮਰ ਆਪਦੇ ਸਿਰ ਚ ਖੇਹ ਪਵਾ ਲੈਂਦਾ, ਕਿਉਂਕਿ ਜਦੋਂ ਦੀ ਸਿਵਿਆਂ ਦੇ ਵਿਚ ਲੱਤਾਂ ਹੁੰਦੀਆਂ ਨਾ, ਕਈ ਵਾਰੀ ਬਜੁਰਗ ਦੀ ਮਤ ਇਹੋ ਜਿਹੀ ਹੋ ਜਾਂਦੀ ਕਿ ਜਾਂਦੇ ਜਾਂਦੇ ਜਿਵੇਂ ਆਪਾਂ ਦੇਖਿਆ ਯੋਗਰਾਜ ਨੇ ਵੀ ਜਾਂਦੇ ਸਮੇਂ ਨਾ ਇਹ ਨੀ ਪਵਾਈ ਸੀ ਸਿਰ ਦੇ ਵਿਚ ਬੀਬੀਆਂ ਤੇ ਟਿੱਪਣੀ
1: ਕਰਕੇ।
2: ਉਸੇ ਤਰੀਕੇ ਨੇ ਮਾਨ ਸਰਕਾਰ ਆ, ਕੋਈ ਵੀ ਸਰਕਾਰ ਆ, ਚਾਹੇ ਬਾਦਲ ਸਰਕਾਰ, ਆਪਾਂ ਬੀਤੇ ਦਿਨ ਬਾਦਲ ਸਰਕਾਰ ਦੀ ਵੀ ਗੱਲ ਕੀਤੀ ਸੀ, ਚਾਹੇ ਕਾਂਗਰਸ ਸਰਕਾਰ ਆ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨਾ, ਉਵੇਂ ਉਵੇਂ ਇਹਨਾਂ ਦੀਆਂ ਕਮੀਆਂ ਵੱਧਦੀਆਂ ਜਾ ਰਹੀਆਂ, ਇਹ ਆਪਣੇ ਆਪ ਨੂੰ ਸੁਧਾਰ ਘੱਟ ਕਰ ਰਹੇ ਆ, ਉਵੇਂ ਉਵੇਂ ਲੋਕਾਂ ਦਾ ਸ਼ਿੰਗਾਰ ਵੱਧ ਬਣ ਰਹੇ, ਹਾਸੋ ਦੀਆਂ ਗੱਲਾਂ ਦਾ ਜਾਂ ਵਿਰੋਧੀ ਪਾਰਟੀਆਂ ਨੂੰ ਟਿੱਪਣੀਆਂ ਕਰਨ ਦਾ ਮੌਕਾ। ਇਹ ਕੋਈ ਵੀ ਸਰਕਾਰ ਆ ਜ਼ਿਆਦੇ ਜਿਹੜੀ, ਪਤਾ ਨੀ ਇਹਨਾਂ ਦੀ ਕੀ ਹੋ ਜਾਂਦੀ ਮੱਤ ਇਹਨਾਂ ਦੇ ਨੇੜੇ ਆ ਕੇ, ਜਿਵੇਂ ਆਪਾਂ ਦੇਖਦੇ ਕਿ ਕਾਂਗਰਸ ਦੇ ਨਾ 4.5 ਸਾਲ ਵਧੀਆ ਲੰਘ ਜਾਂਦੇ ਆ, ਪਰ ਜਦੋਂ ਇਲੈਕਸ਼ਨ ਨੇੜੇ ਆ ਜਾਂਦਾ ਨਾ, ਉਦੋਂ ਫਿਰ ਇੰਨੀ ਖਿੱਚੋ ਤਾਣੀ ਆਪਸ ਵਿਚ ਕਰਦੇ ਆ, ਪਰ ਸੋਸ਼ਲ ਮੀਡੀਆ ਤੇ ਆਪਸ ਵਿਚ ਉਲਟ ਬਿਆਨ ਦਿੰਦੇ ਆ, ਆਪਸ ਵਿਚ ਇੱਕ ਦੂਜੇ ਨੂੰ ਨਿੰਦਦੇ ਆ, ਜਦੋਂ ਵੋਟਾਂ ਲੰਘ ਜਾਂਦੀਆਂ ਜਦੋਂ ਹਾਰ ਹੋਰ ਜਾਂਦੇ ਆ ਸਾਰੇ ਪਾਸੋਂ, ਫਿਰ ਇਕੱਠੇ ਹੋ ਕੇ ਜੱਫੀਆਂ ਪਾਉਂਦੇ ਆ। ਇਹ ਪਤਾ ਨੀ ਇਹਨਾਂ ਨੂੰ ਕੀ ਹੋ ਜਾਂਦਾ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਨਾ, ਉਵੇਂ ਉਵੇਂ ਆਪਣੀ ਮਿੱਟੀ ਵੱਧ ਪਟਾਉਂਦੇ ਆ, ਜਿਵੇਂ ਉਹ ਹੱਸੋ ਹੀ ਨੀ ਗੱਲ। ਹੁਣ ਮਾਨ ਸਾਹਿਬ ਦੀ ਇੱਕ ਨਹੀਂ, ਪਹਿਲਾਂ ਵੀ ਬਹੁਤ ਸਾਰੀਆਂ ਕਮੀਆਂ ਨਿਕਲ ਕੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਆ ਉਵੇਂ ਆ ਰਹੀਆਂ। ਆ ਜੈਤੋਂ ਦੇ ਵਿਚ ਨਵਾਂ ਹੀ ਕੰਮ ਕਰਦਾ ਪੱਟੂ ਨੇ, ਨਵੇਂ ਕੰਮ ਚਲਾਤਾ ਵੀ ਤੁਰਦੇ ਫਿਰਦੇ ਨੀਂਹ ਪੱਥਰ ਲਿਆਓ ਤੇ ਮੂਰਤ ਕਰਾ ਕੇ ਆਪਣੇ ਆਪਣੇ ਪਿੰਡਾਂ ਨੂੰ ਲੈ ਜਾਓ, ਜਿਹਨੂੰ ਮਰਜ਼ੀ ਜਿਹੜਾ ਇੱਕ ਦੂਜੇ ਨੂੰ ਮਰਜ਼ੀ ਲੈ ਜਾਓ ਪਛਾਣ ਕੇ। ਇੱਕ ਮਸ਼ਹੂਰ ਜਿਹਾ ਗੀਤ ਹੋਇਆ ਸੀ ਨਾ, ਮੈਨੂੰ ਉਹ ਯਾਦ ਆ, ਕਹਿੰਦੀ ਆਪਣੇ ਪਛਾਣ ਕੇ ਲੈ ਜਾ ਦਿਲ ਹੋਰ ਸੰਭਾਲੇ ਜਾਂਦੇ ਨੀ।
1: ਹਾਏ ਹਾਏ ਗੱਲ ਹੋਈ ਹੋਈ ਆ, ਆਪਣੇ ਪਛਾਣ ਕੇ ਲੈ ਜਾ ਦਿਲ ਹੋਰ ਸੰਭਾਲੇ ਜਾਂਦੇ ਨੀ। 9058132030913131320। ਔਰ ਇੱਕ ਬੀਬੀ ਕਹਿੰਦੀ ਹੈ ਟੈਨਸ਼ਨ ਹੀ ਕੋਈ ਨੀ ਮਿੱਤਰਾਂ ਨੂੰ ਹੈ। ਉਹਤੇ ਕੋਈ ਟਿੱਪਣੀ ਕਰਨੀ ਚਾਹੋ?
2: ਜੈਤਰੀ ਬੀਬੀ ਦੀ,
1: ਹਾਂਜੀ ਬੀਬੀ ਕੇਕ ਕੱਟਦੀ ਆ ਇਕੱਠੇ ਰੱਖ ਕੇ ਚਾਰ ਚਾਰ ਹੈ।
2: ਬਿਲਕੁਲ ਬਿਲਕੁਲ ਬਿਲਕੁਲ ਜੀ, ਗੱਲ ਇਹ ਹੈ ਕਿ ਹੁਣ ਲੋਕੀ ਇੱਥੇ ਟਿੱਪਣੀਆਂ ਕਰਨਗੇ ਵੀ ਇਸੇ ਸਰਕਾਰ ਨੇ ਲੈ ਰਹੇ ਆ, ਇਹ ਅਸੀਂ ਨਹੀਂ ਕਹਿ ਰਹੇ, ਇਹ ਈਡੀ ਦਾ ਪ੍ਰੈਸ ਨੋਟ ਕਹਿ ਰਿਹਾ ਕਿ ਅਸੀਂ ਜਿਤਾ ਕੇ ਪੰਜਾਬ ਨੇ ਜਿਹੜੇ ਲੀਡਰਾਂ ਨੂੰ ਕੋਠੀਆਂ ਦਿੱਤੀਆਂ ਸੀ, ਮੰਤਰੀਆਂ ਨੂੰ ਕੋਠੀਆਂ ਦਿੱਤੀਆਂ ਸੀ, ਉਹ ਮੰਤਰੀ ਨਹੀਂ ਕੋਠੀਆਂ ਦੇ ਵਿੱਚ ਰਹਿ ਰਹੇ। ਦਿੱਲੀ ਤੋਂ ਜਿਨ੍ਹਾਂ ਨੂੰ ਅਸੀਂ ਵੋਟਾਂ ਵੀ ਨਹੀਂ ਪਾਈਆਂ, ਜਿਹੜੇ ਦਿੱਲੀ ਤੋਂ ਹਰੇ ਹੋਏ ਆ, ਉਹ ਲੀਡਰ ਆ ਕੇ ਪੰਜਾਬ ਦੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਆ। ਹੁਣ ਗੱਲ ਕਰੀਏ ਮਕਾਨ ਨੰਬਰ 926 ਦੀ, ਜਿਹੜਾ ਈਡੀ ਨੇ ਵੱਡਾ ਪ੍ਰੈਸ ਨੋਟ ਦੇ ਵਿੱਚ ਲਿਖਿਆ ਕਿ ਇਹ ਕੋਠੀ ਆ ਜਿਹੜੀ ਸਨੀ ਸਿੰਘ ਆਲੂਵਾਲੀਆ ਦੇ ਨਾਮ ਤੇ ਅਲਾਟ ਕੀਤੀ ਗਈ ਆ, ਪਰ ਇਹਦੇ ਵਿੱਚ ਹੁਣ ਦਿੱਲੀ ਤੋਂ ਮੰਤਰੀ ਰਹਿ ਰਿਹਾ। ਤੇ ਮਕਾਨ ਨੰਬਰ 960 ਜਿੱਥੇ ਮਨੀਸ਼ ਸਿਸੋਦੀਆ ਜੀ ਰਹਿ ਰਹੇ ਆ, ਇਹ ਵੀ ਕਿਸੇ ਹੋਰ ਦੇ ਨਾਮ ਤੇ ਅਲਾਟਮੈਂਟ ਸੀ। ਤੇ ਮਕਾਨ ਨੰਬਰ 961 ਦੀ ਗੱਲ ਕਰੀਏ ਜੋ ਡਾਕਟਰ ਬਲਵੀਰ ਸਿੰਘ ਦੇ ਨਾਮ ਤੇ ਸੀ, ਅਲਾਟਮੈਂਟ ਕੀਤਾ ਗਿਆ। ਤੇ ਜਿੱਥੇ ਬੀਬੀ ਗਾਇਤਰੀ ਬਿਸ਼ਨੋਈ ਰਹਿ ਰਹੀ ਆ, ਜਿਹੜੀ ਬੜਾ ਵੀਡੀਓ ਦੇ ਵਿੱਚ ਬੜਾ ਹੁਣ ਸੁਰਖੀਆਂ ਦਾ ਸ਼ਿੰਗਾਰ ਬਣੀ ਹੋਈ ਆ, ਮੈਨੂੰ ਲੱਗਦਾ ਇੱਥੇ ਇਹ ਲੱਗਦਾ ਚਾਵਲਾ ਸਾਹਿਬ ਕਿ ਬੀਬੀ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਨਾ ਇੱਕ ਹੋਰ ਭੇਦ ਖੋਲ ਗਈ, ਜਿਹੜੀ 969 ਨੰਬਰ ਦੀ ਕੋਠੀ ਆ, ਕਿਉਂਕਿ ਬੀਬੀ ਵੀਡੀਓ ਬਣਾਉਂਦੀ ਉਹਦਾ ਵੀ ਵੇਰਵਾ ਵਿੱਚ ਪਾ ਗਈ, ਸ਼ਾਇਦ ਉਹਦੇ ਬਾਰੇ ਕਿਸੇ ਨੂੰ ਨਹੀਂ ਵੀ ਪਤਾ ਸੀ, ਤਾਂ ਬੀਬੀ ਤੱਤੇ ਘਰ ਕਾਲੀ ਕਾਲੀ ਦੇ ਵਿੱਚ 969 ਨੰਬਰ ਦੀ ਕੋਠੀ ਬਾਰੇ ਵੀ ਬੋਲ ਗਈ। ਹੁਣ ਜਦੋਂ ਪੱਤਰਕਾਰਾਂ ਨੇ ਉਸ ਕੋਠੀ ਦੇ ਵਿੱਚ ਜਾ ਕੇ ਪਤਾ ਕਰਨਾ ਚਾਹਿਆ, ਕੋਠੀ ਦੇ ਵਿੱਚ ਅਕਸਰ ਹਾਂ ਬਿਲਕੁਲ ਪੱਤਰਕਾਰਾਂ ਦੀ ਐਂਟਰੀ ਬੈਨ ਕਰ ਦਿੱਤੀ। ਔਰ ਵੱਡੀ ਗੱਲ ਇਹ ਕਿ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਇੱਥੇ ਹੋਰ ਕੋਈ ਵੀ ਬੰਦਾ ਨੀ ਭਿਣਕ ਸਕਦਾ ਇਹਦੇ ਚਾਰੇ ਕੋਠੀਆਂ ਦੇ ਕੋਲੇ, ਇੱਥੇ ਚਾਰੇ ਕੋਠੀਆਂ ਤੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਖੜੀ ਕਰ ਦਿੱਤੀ ਗਈ ਆ, ਬੈਰੀਅਰ ਲਾ ਦਿੱਤੇ ਗਏ ਆ, ਆਏ ਗਏ ਬੰਦੇ ਨੂੰ ਜਿਸ ਨੇ ਉਸ ਮਹੱਲੇ ਦੇ ਵਿੱਚ ਜਾਣਾ ਉਸਦੀ ਆਈਡੈਂਟੀਫਿਕੇਸ਼ਨ ਚੈੱਕ ਕੀਤੀ ਜਾਂਦੀ ਆ ਵੀ ਵਾਕਈ ਇਸ ਮਹੱਲੇ ਵਾਲਾ, ਉਸਦੇ ਮੋਬਾਈਲ ਫੋਨ ਬੰਦ ਕਰਾ ਦਿੱਤੇ ਜਾਂਦੇ ਕਿ ਕੋਈ ਵੀਡੀਓ ਨਾ ਬਣਾਵੇ। ਪਰ ਵੱਡੀ ਗੱਲ ਇਹ, ਇੰਜ ਲੱਗਦਾ ਪਿਆ ਕਿ ਉਹ ਕੋਠੀਆਂ ਜਿਵੇਂ ਇਹਨਾਂ ਨੇ ਮਾਨ ਸਾਹਿਬ ਨੂੰ ਉਹਨਾਂ ਨੂੰ ਦਾਨ ਕੀਤੀਆਂ ਹੁੰਦੀਆਂ ਨਾ, ਵੀ ਭਾਈ ਜੇਕਰ ਕੋਈ ਵੀਡੀਓ ਬਣ ਕੇ ਸੋਸ਼ਲ ਮੀਡੀਆ ਤੇ ਸਾਹਮਣੇ ਚਲੀ ਗਈ, ਕੋਈ ਨਵਾਂ ਨਾ ਸਿਆਪਾ ਉੱਠ ਕਰੇ। ਤੇ ਵੱਡੀ ਗੱਲ ਇਹ ਕਿ ਕਹਿੰਦੇ ਨਾ ਇੱਕ ਪੰਜਾਬ ਦੀ ਕਹਾਵਤ ਆ ਵੀ ਸੁੱਤੇ ਸਿਰ ਨੂੰ ਨਹੀਂ ਜਗਾਉਣਾ ਚਾਹੀਦਾ, ਉਹ ਕਿਹੜੀ ਅਵਸਥਾ ਦੇ ਵਿੱਚ ਪਿਆ ਹੁੰਦਾ, ਹੁਣ ਇਹਨਾਂ ਨੇ ਖਹਿਰੇ ਨੂੰ ਸੁੱਤੇ ਪਏ ਨੂੰ ਜਗਾ ਲਿਆ, ਤੇ ਖਹਿਰਾ ਸਾਹਿਬ ਨੇ ਤਾਂ ਫਿਰ ਸਾਰੇ ਤੁਹਾਨੂੰ ਪਤਾ ਹੀ ਪੋਦੜੇ ਕਿਵੇਂ ਫੋਲੀ ਜਾਂਦਾ, ਹਰ ਹਰ ਉਹਨੇ ਮੋਗੇ
1: ਬੀਬੀ ਨੂੰ ਨਵਾਂ ਬੀਬੀ ਨੂੰ ਸਿੰਪਤੀ ਬਹੁਤ ਮਿਲ ਜਾਣੀ ਸੀ, ਖਹਿਰਾ ਸਾਹਿਬ ਨੇ ਚਲੋ ਜੋ ਉਂਗਲ ਠਾਈ ਉਸ ਨੂੰ ਲੈ ਕੇ ਸਿੰਪਤੀ ਮਿਲ ਜਾਣੀ, ਪਰ ਉਹਨੇ ਜਿਸ ਤਰੀਕੇ ਨਾਲ ਗਾਲੀ ਗਲੋਚ ਕੀਤਾ ਨਾ, ਉਹ ਤੋਂ ਸਾਡੇ ਪੰਜਾਬੀ ਨਾ ਮਤਲਬ ਉਹ ਬਰਦਾਸ਼ਤ ਨਹੀਂ ਕੀਤਾ ਪੰਜਾਬੀਆਂ ਨੇ, ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਇੱਕ ਸਿੰਧੀ ਕਹਿ ਦੀਆਂ ਕਿ ਮੈਂ ਧੀ ਦੇ ਬਰਾਬਰ ਹਾਂ ਤੇ ਧੀ ਤੂੰ ਤੂੰ ਕਿਹੜੀ ਲੱਜਿਆ ਰੱਖੀ ਹਨਾ, ਜੇ ਉਹਨੇ ਗਲਤ ਸੀ ਤੇ ਤੂੰ ਕਿਹੜਾ ਘੱਟ ਕੀਤਾ, ਸਾਡੇ ਪੰਜਾਬੀਆਂ ਦੀ ਕੁੜੀ ਵੱਡੀ ਫਿਤਰਤ ਆ, ਹੁਣ ਬੀਬੀ ਨੂੰ ਉਲਟਾ ਪੈ ਗਿਆ ਹੈ।
2: ਬਿਲਕੁਲ ਬਿਲਕੁਲ ਜੀ,
1: ਠੀਕ ਆ ਤੇਰੇ ਫਾਦਰ ਸਾਹਿਬ ਦਾ ਇਲਾਜ ਆ, ਫਾਦਰ ਸਾਹਿਬ ਦਾ ਤੇਰਾ ਇਲਾਜ, ਚਲੋ ਤੈਨੂੰ ਕੋਠੀ ਦੇਤੀ, ਭਰਾਵਾਂ ਨੋਤੀ ਦੇਤੀ, ਪਰ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਜਿਹਦੀ ਕੋਠੀ ਆ ਉਹ ਤਾਂ ਸਰਕਟ ਹਾਊਸ ਦੇ ਵਿੱਚ ਜਾ ਕੇ ਰਹਿਣ ਦਿਆ, ਚਲੋ ਹੋ ਸਕਦਾ ਸਰਕਟ ਹਾਊਸ ਉਹਨੂੰ ਮਨਜ਼ੂਰ ਹੋਵੇ ਉੱਥੇ ਰਹਿ ਰਿਹਾ ਹੋਵੇ, ਦਿੱਤਾ ਵੀ ਹੋਵੇ ਚਲੋ, ਪਰ ਬਾਕੀ ਪੰਜਾਬ ਦੇ ਵਿੱਚ ਕਿੰਨੇ ਨੇ ਜਿਹੜੇ ਉੱਥੇ ਜਾਂਦੇ ਨੇ ਚੰਡੀਗੜ੍ਹ ਇਲਾਜ ਕਰਾਉਣ ਵਾਸਤੇ, ਤੇ ਉਹਨਾਂ ਨੂੰ ਤੇ ਉੱਥੇ ਫੁੱਟਪਾਥਾਂ ਤੇ ਸੋਣਾ ਪੈਂਦਾ, ਤੇ ਨਾਲੇ ਇਹ ਬਾਹਰੋਂ ਆਏ ਨੇ, ਇਹ ਪੰਜਾਬ ਦਾ ਭਲਾ ਕਰਨ ਵਾਸਤੇ ਆਏ ਨੇ, ਕੀ ਆਮ ਆਦਮੀ ਪਾਰਟੀ ਦੇ ਕੋਲ ਇੰਨਾ ਪੜ੍ਹਿਆ ਲਿਖਿਆ ਕੋਈ ਬੰਦਾ ਹੀ ਹੈ ਨਹੀਂ ਗਾ ਪੰਜਾਬ ਦੇ ਵਿੱਚ, ਤੱਪੜ ਝਾੜਨ ਵਾਸਤੇ ਹੀ ਹੈ, ਖਹਿਰੇ ਦੇ ਕਹਿਣਗੇ ਤੁਸੀਂ ਤੱਪੜ ਝਾੜਨੇ ਆ, ਫਿਰ ਚਾਰ ਚਾਰ ਛੇ ਛੇ ਕੇਕ ਰੱਖ ਕੇ ਤੇ ਕੇਕ ਮਾਉਣ ਦੀ ਆ, ਤੇਰੇ ਫਾਦਰ ਬਿਮਾਰ ਆ, ਬਲੱਡ ਕਹਿੰਦੇ ਵੀ ਹਾਰਟ ਅਟੈਕ ਦਾ ਮਰੀਜ਼ ਆ, ਮੈਂ ਇਲਾਜ ਕਰਾਉਣਾ ਹੀ, ਛੇ ਛੇ ਕੇਕ ਰੱਖੇ ਨੇ, ਇੱਕ ਕੇਕ ਫੋਲਡ ਕਰਨਾ ਬੜਾ ਅੱਜ ਦੇ ਜ਼ਮਾਨੇ ਚ ਔਖਾ, ਤੇ ਤੈਨੂੰ ਛੇ ਛੇ ਕੇਕ ਘੁਮਾ ਕੇ ਦਿਖਾਉਣਾ ਕੀ ਚਾਹੁੰਦੀ ਆ ਤੂੰ।
2: ਔਰ ਵੱਡੀ ਗੱਲ ਇਹ ਜੀ, ਮਾਨ ਸਾਹਿਬ ਨੂੰ ਇੰਝ ਲੱਗਦਾ ਪਿਆ ਕਿ ਮਾਨ ਸਾਹਿਬ ਦੇ ਹੱਥੋਂ ਨਾ ਗੇਮ ਬਾਹਰ ਹੋ ਚੁੱਕੀ, ਤਾਂ ਹੀ ਹਰ ਵਾਰੀ ਦਿੱਲੀ ਤੋਂ ਸਾਦਾ ਵਾ, ਦਿੱਲੀ ਤੋਂ ਜਦੋਂ ਇਲੈਕਸ਼ਨ ਨੇੜੇ ਆਉਂਦਾ ਉਦੋਂ ਦਿੱਲੀ ਦੇ ਬੰਦੇ ਆ ਕੇ, ਆਪਾਂ ਨੂੰ ਪਤਾ ਕਿ ਜਦੋਂ ਇਲੈਕਸ਼ਨ ਬੀਤੇ ਨੀ ਪਿਛਲੇ ਇਲੈਕਸ਼ਨ ਹੋਏ ਜਦੋਂ, ਉਦੋਂ ਵੀ ਮਨੀਸ਼ ਸਿਸੋਦੀਆ ਜੀ ਜਲੰਧਰ ਦੇ ਵਿੱਚ ਆ ਕੇ ਇੱਕ ਕੋਠੀ 'ਚ ਰਹਿ ਰਹੇ ਸੀ, ਤੇ ਉਸ ਕੋਠੀ ਦਾ ਸਾਰਾ ਖਰਚਾ ਪੰਜਾਬ ਦੇ ਜੁੰਮੇ ਚੱਕ ਰਿਹਾ ਸੀ, ਜਿੰਨੇ ਵੀ ਮਨੀਸ਼ ਸਿਸੋਦੀਆ ਨਾਲ ਦਿੱਲੀ ਤੋਂ ਬੰਦੇ ਆਏ ਸੀ ਸਾਰਿਆਂ ਦਾ ਖਰਚਾ ਪੰਜਾਬ ਦੇ ਖਜ਼ਾਨੇ ਤੇ ਪੈ ਰਿਹਾ ਸੀ।
1: ਔਰ ਲੱਗਦਾ ਸੀਗਾ ਵੀ ਕੋਠੀ ਤੋਂ ਮਿੰਨੀ ਸਰਕਲ ਹਾਊਸ ਬਣਨਾ ਜੀ, ਤੇ ਮੁੱਖ ਮੰਤਰੀ ਦਾ ਜਿਹੜਾ ਸੈਕਿੰਡ ਰਿਹਾਇਸ਼ਗਾਹ ਬਣੀ, ਇਹੋ ਜਿਹੀ ਖ਼ਬਰਾਂ ਵੀ ਪੜ੍ਹਨੀਆਂ ਸੀ। ਖੈਰ 9058131320 ਜਨਤਾ ਹੈ ਸਭ ਜਾਣਦੀ ਹੈ। ਦੋਸਤੋ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜਿੰਨੇ ਵੀ ਸਾਡੇ ਰੇਡੀਓ ਹੋਸਟ ਨੇ ਉਹ ਜੁਆਇਨ ਕਰਨਾ ਚਾਹੁੰਦੇ ਨੇ, ਮੋਸਟ ਵੈਲਕਮ ਹੈ ਤੁਹਾਡੇ ਵੱਲੋਂ। ਸਾਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਕਾਲਸ ਆਉਂਦੇ ਨੇ, ਅਸੀਂ ਆਪਣੇ ਲੈਵਲ ਤੇ ਦਰਵਾਜ਼ੇ ਖੋਲੇ ਹੋਏ ਨੇ, ਉਹਨਾਂ ਨਾਲ ਪਹਿਲਾਂ ਹੀ ਗੱਲਾਂ ਕੀਤੀਆਂ ਹੋਈਆਂ ਨੇ। ਮੈਂ ਰਿਕੁਐਸਟ ਕਰਾਂ ਕਿ ਬਾਰ ਬਾਰ ਮੈਨੂੰ ਬੇਨਤੀ ਇਹ ਬੇਨਤੀ ਮੇਰੀ ਪ੍ਰਵਾਨ ਕੀਤੀ ਜਾਵੇ ਕਿ ਸਾਨੂੰ ਕੁਝ ਫਲਾਣੇ ਨੂੰ ਫਲਾਣਾ ਫਲਾਣਾ ਫਲਾਣਾ, ਮੇਰੀ ਦੋਨੋਂ ਹੱਥ ਜੋੜ ਕੇ ਵੀ ਟੈਲੀਵਿਜ਼ਨ ਤੇ ਵੀ ਬੋਲਿਆ ਸੀ, ਮੈਂ ਹੱਥ ਜੋੜ ਕੇ ਤੇ ਰੇਡੀਓ ਤੇ ਵੀ ਆ, ਸਾਡੇ ਲਈ ਦਰਵਾਜ਼ੇ ਸਾਰਿਆਂ ਦੇ ਖੁੱਲੇ ਆ, ਸਭ ਦਾ ਸਵਾਗਤ ਹੈ। ਹੋ ਸਕਦਾ ਕਿਸੇ ਨੇ ਟਰਮ ਐਂਡ ਕੰਡੀਸ਼ਨ ਆਪਣੀਆਂ ਪੂਰੀਆਂ ਕਰਨੀਆਂ ਨੇ ਫੇਰ ਆਉਣਾ, ਉਨ੍ਹਾਂ ਦਾ ਸਵਾਗਤ ਹੈ ਜੀ ਆਇਆਂ ਨੂੰ, ਜੋ ਵੀ ਆਉਣਾ ਚਾਹੁੰਦਾ, ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਭੁਰਤਗੀ, ਇਟਾਲੀਅਨ, ਸਪੈਨਿਸ਼, ਜੋ ਵੀ ਭਾਸ਼ਾ ਦੇ ਵਿੱਚ ਸ਼ੁਰੂ ਕਰਨਾ ਚਾਹੁੰਦਾ। 70 ਸਾਲ ਤੋਂ ਚੱਲਦੇ ਆ ਰਹੇ ਇਸ ਰੇਡੀਓ ਦੀਆਂ ਰੂਲ ਐਂਡ ਰੈਗੂਲੇਸ਼ਨ ਨਿਜ਼ਮ ਉਹੀ ਰਹਿਣਗੇ। ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਤਿਕਾਰਯੋਗ ਵੀਰ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਅਤੇ ਵੀਰ ਗੁਰਮਿੰਦਰ ਆਲੂਵਾਲੀਆ ਜੀ ਦਾ ਸਵਾਗਤ ਕਰਨ ਅੱਜ ਦੇ ਇਸ ਮਹਿਫਲ ਦੇ ਵਿੱਚ। ਮੈਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਆਪਣਾ ਪੁਰਾਣਾ ਹੀ ਸਮਾਂ ਜਿਹੜਾ ਹੈ ਉਹ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦਾ ਸਮਾਂ ਵਧੇਗਾ ਵੀ 12 ਵਜੇ ਤੋਂ ਲੈ ਕੇ 1 ਵਜੇ ਤੱਕ ਐਵਰੀ ਸੈਟਰਡੇ ਐਂਡ ਸੰਡੇ ਉਹ ਆਪਣਾ ਪਹਿਲਾ ਪਲੇਠੀ ਦਾ ਪ੍ਰੋਗਰਾਮ ਲੈ ਕੇ 3 ਅਕਤੂਬਰ ਨੂੰ ਵੋਇਸ ਆਫ ਸਿਟੀ 1320 ਜੋ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਬੇਜਰ, ਮੈਕਿੰਗ ਸਿਟੀ, ਵੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਓਰੇਲਾ ਦੀਆਂ ਗਲੀਆਂ ਦੇ ਵਿਚ ਤੇ ਨਾਲ ਹੁਣੇ ਹੀ ਜਗਤਾਰ ਨਿੱਜਰ ਜੀ ਦੀ ਕਾਲ ਆਈ ਹੈ ਕਿ ਔਰੰਜਵਿਲ ਟੂ ਕਿਚਨਰ ਅਪ ਨਾਰਥ ਜਾ ਰਹੇ ਨੇ ਤੇ ਵੈਰੀ ਕ੍ਰਿਸਟਲ ਕਲੀਅਰ। ਜਗਤਾਰ ਨਿੱਜਰ ਅਕਸਰ ਕਾਲ ਵੀ ਕਰਦੇ ਹੁੰਦੇ ਨੇ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਵਿਚ ਵੀ, ਔਰ ਉਨ੍ਹਾਂ ਦੀ ਇਹ ਕਾਲ ਕਿ ਔਰੰਜਵਿਲ ਟੂ ਕਿਚਨਰ ਅਪ ਨਾਰਥ ਵੈਰੀ ਕਲੀਅਰ ਸੁਣਾਈ ਦੇ ਰਿਹਾ। ਬਾਕੀ ਵੀ ਸਾਡੇ ਟਰੱਕ ਡਰਾਈਵਰ ਵੀ ਸਾਡੀ ਬੈਕ ਬੋਨ ਹੋ, ਤੁਸੀਂ ਟੈਕਸੀ ਡਰਾਈਵਰ ਵੀ ਸਾਡੀ ਬੈਕ ਬੋਨ ਹੋ, ਦੂਰ ਦਰੇਡੇ ਜਾਂਦੇ ਹੋ, ਕੰਮਾਂ ਕਾਰਾਂ ਤੇ ਜਾ ਰਹੇ ਹੋ, ਪਲੀਜ਼ ਗਿਵ ਅਸ ਕਾਲ। ਕੱਲ ਪਾਰਟੀ ਚ ਮਿੱਤਰ ਮਿਲੇ ਸੀ ਕਿ ਇਧਰ ਹਮਿਲਟਨ ਜਾਂਦੇ ਨੇ ਕਿਸੇ ਪਾਸੇ ਕੰਮ ਤੇ, ਉਥੇ ਪਹਿਲਾਂ ਕਲੀਅਰ ਨਹੀਂ ਸੀ ਸੁਣਦਾ, ਹੁਣ ਸਵੇਰੇ ਜਦੋਂ ਜਾਂਦੇ ਨੇ ਤਾਂ ਬਹੁਤ ਕਲੀਅਰ ਸੁਣਾਈ ਦੇ ਰਿਹਾ ਹੁੰਦਾ ਉਹਨਾਂ ਦਾ। ਧੰਨਵਾਦ ਜੀ। ਸੋ ਤੁਸੀਂ ਸਾਨੂੰ ਫੀਡਬੈਕ ਜਿਸ ਤਰ੍ਹਾਂ ਦੀ ਵੀ ਹੈਗੀ ਹੈ ਜ਼ਰੂਰ ਲਿਖ ਕੇ ਭੇਜੋ, ਮੈਂ ਨਾਮ ਵੀ ਅਨਾਊਂਸ ਕਰਾਂਗਾ ਤੇ ਤੁਹਾਡਾ ਧੰਨਵਾਦ। ਬਿਰਦੀ ਸਾਹਿਬ ਤੇ ਆਲੂਵਾਲੇ ਸਾਹਿਬ ਦਾ ਪ੍ਰੋਗਰਾਮ ਸੀ ਜੇ ਐਮ ਆਰ 1320 ਮੀਟਰ ਬੈਂਡ ਤੇ, ਘਰ ਵਾਪਸੀ ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਜੀ ਆਇਆਂ ਨੂੰ। 9058131320905 813 1320। ਪੱਤਰਕਾਰਾਂ ਨੇ ਫਰੀਦਕੋਟ ਦੇ SSP ਦੀ ਰੇਟ ਲਿਸਟ ਦਾ ਕੀਤਾ ਖੁਲਾਸਾ, ਵਾਓ।
2: ਬਿਲਕੁਲ ਬਿਲਕੁਲ ਬਿਲਕੁਲ ਜੀ ਚਾਵਲਾ ਸਾਹਿਬ, ਬੀਤੇ ਦਿਨ ਇੱਕ ਪੱਤਰਕਾਰਾਂ ਨਾਲ SSP ਸਾਹਿਬ ਦਾ ਕੋਈ ਵਿਵਾਦ ਖੜਾ ਹੋ ਗਿਆ ਤੇ SSP ਸਾਹਿਬ ਦਾ ਜਦੋਂ ਹੀ ਵਿਵਾਦ ਖੜਾ ਹੋਇਆ ਤੇ ਪੱਤਰਕਾਰਾਂ ਨੇ ਇਹੋ ਜਿਹੇ ਚਿੱਠੇ ਕੱਢ ਕੇ SSP ਸਾਹਿਬ ਦੇ ਸਾਹਮਣੇ ਰੱਖੇ। ਪਹਿਲੀ ਗੱਲ ਉਹਨਾਂ ਨੇ ਇਹ ਕਰ ਦਿੱਤੀ ਕਿ ਜਿਹੜਾ SSP ਹੈ PPS ਆ, ਇਹ IPS ਦਾ ਅਹੁਦੇ ਤੇ ਕੁਰਸੀ ਤੇ ਬੈਠਾ। ਔਰ ਵੱਡੀ ਗੱਲ ਇਹ ਕਿ ਉਹਨਾਂ ਨੇ ਕਿਹਾ ਗੁਰਦਾਸਪੁਰ ਦੇ ਵਿੱਚ SP ਲੱਗਿਆ ਹੋਇਆ ਸੀ, ਇਸ ਨੂੰ ਅਡੀਸ਼ਨਲ SSP ਬਣਾ ਕੇ ਫਰੀਦਕੋਟ ਵਿੱਚ ਭੇਜਿਆ ਗਿਆ ਤਾਂ ਜੋ ਫਰੀਦਕੋਟ ਦੇ ਵਿੱਚ ਦੇਹ ਵਪਾਰ ਦੇ ਧੰਦੇ ਤੋਂ ਉਹਨਾਂ ਨੇ ਕਿਹਾ ਕਿ 35,000 ਰੁਪਇਆ ਮਹੀਨਾ ਇਹ 2-3 ਹੋਟਲਾਂ ਤੋਂ ਲੈ ਰਿਹਾ, ਇਹ ਵੀ ਖੁਲਾਸੇ ਕੀਤੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਰੇਟ ਲਿਸਟ ਲਿਖ ਕੇ ਲਾਵਾਂਗੇ ਜਿਸ ਦੇ ਵਿੱਚ ਇਹ ਵੀ ਲਿਖ ਕੇ ਲਾਵਾਂਗੇ ਕਿ ਝੂਠੇ ਮੁਕੱਦਮੇ ਦੇਣ ਦਾ 1,00,000 ਰੁਪਇਆ ਹੀ ਲੈਂਦਾ, ਕਿਸੇ ਤੇ ਵੀ ਝੂਠਾ ਮੁਕੱਦਮਾ ਤੁਸੀਂ ਦਬਾ ਸਕਦੇ ਹੋ, ਚਾਹੇ ਗੋਲੀਆਂ ਪਵਾ ਲਓ ਚਾਹੇ ਰਿਵੋਲਵਰ ਪਵਾ ਲਓ। ਫਿਰ ਉਹਨਾਂ ਨੇ ਵੱਡੀ ਗੱਲ ਇਹ ਵੀ ਕੀਤੀ ਕਿ ਜੇਕਰ ਲੜਾਈ ਝਗੜੇ ਦੇ ਵਿੱਚ ਕਿਸੇ ਤੇ ਪਰਚਾ ਦਰਜ ਆ ਤੇ ਸਮਝੌਤਾ ਕਰਾਉਣ ਦਾ 5,00,000 ਰੁਪਇਆ ਲੈਂਦਾ, ਕਿ ਕੰਪਰੋਮਾਈਜ਼ ਕਰਾ ਕੇ ਦੂਸਰੀ ਪਾਰਟੀ ਨੂੰ ਦੁੱਕੇ ਮਾਰ ਕੇ ਦੋਨਾਂ ਧਿਰਾਂ ਦਾ ਰਾਜੀਨਾਮਾ ਵੀ ਕਰਾਉਣ ਦੇ ਵਿੱਚ ਮਾਹਰ ਆ। ਤੇ ਚੌਥਾ ਖੁਲਾਸਾ ਉਹਨਾਂ ਨੇ ਇੱਕ ਹੋਰ ਕੀਤਾ ਕਿ ਜਿਸ ਦੇ ਵਪਾਰ ਦੇ ਧੰਦੇ ਤੇ ਹੋਟਲਾਂ ਦੇ ਵਿੱਚੋਂ ਕੁੜੀਆਂ ਅੱਗੇ ਸਪਲਾਈ ਹੁੰਦੀਆਂ ਜਾਂ ਬੰਦੇ ਉਹਨਾਂ ਨੂੰ ਮਿਲਦੇ ਆ, ਉਹਨਾਂ ਦੇ ਵਿੱਚ SSP ਦਾ ਵੀ ਵੱਡੇ ਮੁਲਾਜ਼ਮ ਉਸੇ ਹੋਟਲਾਂ ਦੇ ਵਿੱਚ ਜਾਂਦੇ ਜਿਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਮਨਪਸੰਦ ਕੁੜੀਆਂ ਇਹਨਾਂ ਦੇ ਕੋਲੇ ਨਜ਼ਰ ਰਹਿੰਦੀਆਂ। ਹੁਣ ਏਡੇ ਖੁਲਾਸੇ ਹੋਣ ਤੋਂ ਬਾਅਦ SSP ਸਾਹਿਬ ਨੇ ਹਲੇ ਤੀਕਰ ਕੋਈ ਵੀ ਐਸੀ ਆਪਣਾ ਬਿਆਨ ਨਹੀਂ ਦਿੱਤਾ, ਬਲਕਿ ਪੱਤਰਕਾਰ ਜਾ ਕੇ SSP ਨੂੰ ਕਹਿੰਦੇ ਆ ਕਿ ਤੂੰ ਸਾਡੇ ਤੇ ਪਰਚਾ ਦਰਜ ਕਰ। ਪਹਿਲੀ ਵਾਰੀ ਘਟਨਾ ਹੋਈ ਕਿ SSP ਨੇ ਬਿਆਨ ਦੇ ਦਿੱਤਾ ਕਿ ਜੇਕਰ ਇਹ ਬੋਲਣੋਂ ਨਾ ਹਟੇ ਤਾਂ ਮੈਂ ਪਰਚਾ ਦਰਜ ਕਰੂੰਗਾ, ਤੇ ਪੱਤਰਕਾਰ ਵੀ ਅੜੀ ਤੇ ਇੰਨੇ ਪੱਕੇ ਰਹੇ ਕਿ ਉਹ ਥਾਣੇ ਵਿੱਚ ਜਾ ਕੇ ਬਹਿ ਗਏ, ਕਹਿੰਦੇ ਬਾਈ ਜੀ ਸਾਡੀ ਰਿਸ਼ਟ ਪਾ ਲਓ, ਜੇ ਕੋਈ ਪਰਚਾ ਦਰਜ ਕਰਨਾ ਤਾਂ ਮਿੰਟ ਮਾਰੋ, ਜ਼ਿਆਦਾ ਟਾਈਮ ਨਾ ਲਾਇਓ। ਕਹਿੰਦੇ ਅਸੀਂ ਤੁਹਾਡੀ ਸ਼ਾਨ ਦੇ ਖਿਲਾਫ਼ ਬੋਲੇ ਆ, ਮੁੜ ਕੇ ਨਾ ਕਿਉਂਕਿ ਤੁਹਾਨੂੰ ਮੌਕਾ ਨਹੀਂ ਮਿਲਿਆ, ਕਹਿੰਦੇ ਬੋਲਣੋਂ ਅਸੀਂ ਹਟਣਾ ਨਹੀਂ। ਪਰ ਉਹਨਾਂ ਨੇ 2 ਦਿਨ ਦਾ ਅਲਟੀਮੇਟਮ ਦਿੱਤਾ ਕਿ ਜੇਕਰ 2 ਦਿਨਾਂ ਦੇ ਵਿੱਚ SSP ਸਾਹਿਬ ਕਿਸੇ ਗੱਲ ਤੇ ਮੁੱਦੇ ਤੇ ਬਿਆਨ ਨਹੀਂ ਦਿੰਦੇ ਤਾਂ ਰੇਟ ਲਿਸਟ ਪੂਰੇ ਸ਼ਹਿਰਾਂ ਦੇ ਵਿੱਚ ਲੱਗੂਗੀ, SSP ਦਾ ਇੰਨਾ ਰੇਟ ਆ, ਇਸ ਪਾਕੇ ਦੇ ਦਰਜ ਇੰਨੇ ਇੰਨੇ ਹੋਟਲਾਂ ਤੋਂ ਪੈਸੇ ਲੈਂਦੇ ਆ, ਇੰਨੇ ਇੰਨੇ ਚਿੱਟੇ ਵਾਲੇ ਤੋਂ ਪੈਸੇ ਲੈਂਦੇ ਆ, ਪਰਚੇ ਦਰਜ ਦੇ ਇੰਨੇ ਇੰਨੇ ਪੈਸੇ ਲਾ ਕੇ ਰੇਟ ਲਿਸਟ ਬਣਾਈ ਜਾਊਗੀ। ਪਰ ਬੀਤੇ ਦਿਨ ਚਾਵਲਾ ਸਾਹਿਬ ਅਸੀਂ ਕੱਲ ਵੀ ਦੱਸਿਆ ਸੀ ਕਿ ਪੁਲਿਸ ਤੇ ਨਾ ਕੋਈ ਮਾੜਾ ਸਮਾਂ ਚੱਲ ਰਿਹਾ, ਕਿਉਂਕਿ ਹਰ ਦਿਨ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਵਿਜੀਲੈਂਸ ਦੇ ਅੜਿੱਕੇ ਆ ਜਾਂਦਾ ਵਾ। ਆਪਾਂ ਦੇਖਿਆ ਕਿ SHO ਗੁਰਪਾਲ ਸਿੰਘ ਬਲਟੋਹਾ ਦੇ SHO, ਬੀਬੀ ਇੱਕ ਹੋਰ ਬੀਬੀ ਸੁਨੀਤਾ ਫੜੀ ਗਈ ਹੈ ਜਿਹੜੀ ਕੋਟੀ ਸੇਖਾਂ ਤੋਂ।
1: ਕਹਿੰਦੀ ਗੱਲ ਹੀ ਕੋਈ ਨੀ, ਗੱਲ ਹੀ ਕੋਈ, ਟੈਨਸ਼ਨ ਹੀ ਕੋਈ ਨੀ ਮਿੱਤਰਾਂ ਨੂੰ। ਰਾਣਾ ਜੀ ਸਮਾਂ ਹੋ ਗਿਆ, ਕੱਲ ਮਿਲਦੇ ਆ ਫਿਰ।
2: ਜੀ ਜੀ ਜੀ,
1: ਸਤਿ ਸ੍ਰੀ ਅਕਾਲ। ਲਓ ਬਈ, ਜ਼ਿੰਦਗੀ ਜ਼ਿੰਦਾਬਾਦ ਹੈ, ਜ਼ਿੰਦਗੀ ਜੀਓ ਹੱਸ।
0: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: Keep it on the voice of the city, CJMR 1320.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ ਬਾਰਾਂ ਤੇਰਾਂ ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ ਪਹਿਲਾ ਗਾਣਾ ਰਿਕਾਰਡ ਕੀਤਾ ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ ਲੱਗਿਆ ਰਿਹਾ ਟਾਈਮ ਆਇਆ ਗਾਣੇ ਚੱਲ ਪਏ ਹਿੱਟ ਹੋਣ ਲੱਗੇ ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ ਫੇਰ ਕੀ ਸੀ ਕਿਸਮਤ ਨੇ ਦਰਵਾਜ਼ੇ ਖੋਲਤੇ ਟੀਮਾਂ ਬਣੀਆਂ ਸਵੱਬ ਨਾਲ ਟੁੱਟੀਆਂ ਵੀ ਪਰ ਚੱਲੋ ਰੱਬ ਦੀ ਮਰਜ਼ੀ ਪਰ ਅੱਜ ਵੀ ਸਾਰੇ ਹੋ ਮੇਰੇ ਭਰਾ ਮੇਰੇ ਦਿਲ ਚ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ ਪਰ ਚੱਲੋ ਕੋਈ ਨੀ ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ ਉਹ ਕਹਿੰਦੇ ਆ ਨਾ ਮਨ ਨੀਵਾਂ ਮੱਤ ਉੱਚੀ ਰੱਖੀਏ ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ 10 ਗਾਣੇ ਨੇ ਸੁਣਿਓ ਸਵਾਦ ਲਿਓ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਬਸ ਗੱਡੀਆਂ ਟਰੈਕਟਰਾਂ ਤੇ ਡੀਜਿਆਂ ਤੇ ਵਜਾਇਓ ਤੇ ਭੰਗੜੇ ਪਾਇਓ।

0: This is CJMR 1320, the voice of the city.
1: Show mercy on it.

0: Keep it on the voice of the city, CJMR 1320.
1: Mo-fusion, baby.
2: Oh, buddy.

voice for your community. The voice of the city. CJMR 1320.

Keep it on the voice of the city, CJMR 1320.

0: You're listening to CJMR 1320, the voice of the city.
1: ਹਾਂ ਤਾਂ ਦੋਸਤੋ ਗੱਲ ਏਦਾਂ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਡ ਰੋਵਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ। ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: Keep it on the voice of the city, CJMR 1320.

0: லெஜண்ட் கதவி மருதே நீ தேரே நானும் ஜிந்தா ரக்காங்கே.
1: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ.
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320.

0: ਕਿਹਾ ਹੋ ਜਾਵੇ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ
1: Where cultures connect. CJMR 1320, the voice of the city.

0: WAMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੈਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੈਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ।

ਅਰਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।

ਕੌਣ ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਲਈ ਤੇ ਖੋਜਣ ਲਈ, ਕੌਣ ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਤੇ ਖੋਜਣ ਲਈ ਕਦੇ ਕਦੇ ਹਨੇਰਿਆਂ ਦਾ ਲਿਬਾਸ ਵੀ ਪਹਿਨਣਾ ਪੈਂਦਾ। ਕੌਣ ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਤੇ ਖੋਜਣ ਲਈ ਕਦੇ ਕਦੇ ਹਨੇਰਿਆਂ ਦਾ ਲਿਬਾਸ ਵੀ ਪਹਿਨਣਾ ਪੈਂਦਾ। ਭਾਵੇਂ ਦਿਲੋਂ ਗਾਲਾਂ ਵੀ ਦਿੰਦੇ ਹਾਂ ਪਰ ਜਿੰਦਾ ਰਹਿਣ ਲਈ ਕਦੇ ਕਦੇ ਜ਼ਮਾਨੇ ਦੇ ਖੁਦਾਵਾਂ ਤੋਂ ਵੀ ਸਹਿਕਣਾ ਪੈਂਦਾ। ਦਿਲ ਵਿਚ ਭਰੀ ਉਦਾਸੀ ਦੀ ਗੂੜੀ ਬਦਬੂ ਦੇ ਬਾਵਜੂਦ ਕਦੇ ਕਦੇ ਮਹਿਕਦੇ ਫੁੱਲਾਂ ਵਾਂਗ ਵੀ ਮਹਿਕਣਾ ਪੈਂਦਾ। ਜ਼ਰੂਰੀ ਨਹੀਂ ਕਿ ਸਭ ਹੱਥ ਜੋੜ ਕੇ ਹੀ ਮਿਲ ਜਾਣ, ਕਦੇ ਕਦੇ ਜੰਗ ਦੀ ਅੱਗ ਵਿਚ ਵੀ ਯਾਰੋ ਦਹਿਕਣਾ ਪੈਂਦਾ। ਸ਼ਰਮਸਾਰ ਤਾਂ ਹੈ ਦੋਗਲੇ ਨੇਤਾਵਾਂ ਦੇ ਹੱਥ ਦੇਸ਼ ਵੇਖ ਕੇ ਕਦੇ ਕਦੇ ਵਿਖਾਵੇ ਲਈ ਝੰਡੇ ਨੂੰ ਵੀ ਲਹਿਰਾਉਣਾ ਪੈਂਦਾ। ਸਿੱਧੂ ਥਕਾਵਟ ਵੀ ਹੁੰਦੀ ਹੈ, ਨਿਰੰਤਰ ਤੁਰ ਨਹੀਂ ਸਕਦੇ। ਕਦੇ ਕਦੇ ਮੰਜ਼ਲਾਂ ਦੇ ਰਾਹ ਵੀ ਠਹਿਰਨਾ ਪੈਂਦਾ। ਸਿੱਧੂ ਧੰਦੀਵਾਲ ਸਾਹਿਬ ਦੀਆਂ ਸਤਰਾਂ ਨੇ ਥੋੜੀ ਜਿਹੀ ਚੇਂਜ ਕੀਤੀਆਂ ਉਹਨਾਂ ਦੀਆਂ ਸਤਰਾਂ ਦੇ ਨਾਲ। ਅੱਜ ਦੀ ਇਸ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਉਮੀਦ ਕਰਦੇ ਹਾਂ ਜੋ ਕੁਝ ਲੈ ਕੇ ਆਏ ਹਾਂ ਤੁਹਾਡੀ ਕਚਹਿਰੀ ਦੇ ਵਿਚ ਵਨ ਬਾਏ ਵਨ ਰੱਖਾਂਗੇ, ਆਪ ਜੀ ਨੂੰ ਪਸੰਦ ਆਵੇਗਾ। ਪਹਿਲੀਆਂ ਖ਼ਬਰਾਂ ਪੇਸ਼ ਕਰੀਏ ਜਦ ਤੱਕ ਤੁਸੀਂ ਆਪਣੇ ਵਰਗੇ ਸੁਹਿਰਦ ਦੋਸਤਾਂ ਮਿੱਤਰਾਂ ਸਨੇਹੀਆਂ ਨੂੰ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਤੇ ਦਿਲ ਤੋਂ ਧੰਨਵਾਦੀ ਹੋਵਾਂਗੇ। ਸਟੂਡੀਓ ਦਾ ਨੰਬਰ ਹੈ 905-813-1320, ਲੋਕਲ ਕੈਨੇਡਾ ਵਾਈਡ 647-910-1320, 6479-1013-20, ਅਮਰੀਕਾ 641-741-1919 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸੁਣਦੇ ਹੋ ਦੇਖਦੇ ਹੋ, ਮਿਹਰਬਾਨੀ। ਇਸ ਦੇ ਇਲਾਵਾ ਇੰਸਟਾਗ੍ਰਾਮ ਤੇ ਔਰ ਆਈ ਹਾਰਟ ਤੇ ਜਿਹੜੇ ਸਾਡੇ ਵੀ ਟੈਸਲਾ ਟੀ ਰੇਡੀਓ ਆਪਣੇ ਕਾਰਾਂ ਚਲਾਉਂਦੇ ਨੇ ਉਹ ਕਾਰਾਂ ਦੇ ਵਿਚ ਵੀ ਸੁਣ ਸਕਦੇ ਨੇ, ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਵੋਇਸ ਆਫ ਸਿਟੀ 1320 AM ਦੇ ਰੇਡੀਓ ਜਿੰਨੇ ਵੀ ਹਨ ਘਰਾਂ ਦੇ ਵਿਚ, ਕਾਰਾਂ ਦੇ ਵਿਚ, ਟਰੱਕਾਂ ਦੇ ਵਿਚ ਸੁਣ ਰਹੇ ਹੋ, IPTV ਬਾਕਸ ਤੇ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸਰਵਿਸ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਫ੍ਰੀ ਲੈਣ ਲਈ ਸਾਡੀ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ। 647-554-5585-4585-8599। ਖ਼ਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਤੁਹਾਡੀ ਨਜ਼ਰ, ਪਰੰਤੂ ਉਸ ਤੋਂ ਪਹਿਲਾਂ ਧੰਨਵਾਦੀਆਂ ਅੱਜ ਜਿਨ੍ਹਾਂ ਨੇ ਸਾਨੂੰ ਫੀਡਬੈਕ ਦਿੱਤੀ। ਬਹੁਤ ਦੂਰੋਂ ਦੂਰੋਂ ਫੋਨ ਕਾਲਸ ਆਏ ਨੇ, ਕੁਝ ਸ਼ਹਿਰ ਦੱਸ ਰਹੇ ਸਨ ਵੀਰ, ਕਿੰਨੀਆਂ ਜਿਹੜੀਆਂ ਨੇ ਕਸਬੇ ਨੇ ਉਨ੍ਹਾਂ ਦੇ ਵਿਚ ਵੀ ਸੁਣਾਈ ਦਿੰਦਾ, ਤੇ ਪਲੀਜ਼ ਭੁੱਲ ਜਾਂਦੇ

0: ਡਰਾਈਵ ਕਰਦੇ ਹਾਂ ਨਾ ਅਸੀਂ ਵੀ ਨਹੀਂ ਲਿਖ ਸਕਦੇ ਤੇ ਤੁਸੀਂ ਸਾਨੂੰ ਜੇ ਟੈਕਸ ਕਰ ਦੋ ਤੇ ਧੰਨਵਾਦੀ ਹੋਵਾਂਗੇ। ਔਰੰਜਵੈਲ ਟੂ ਕਿਚਨਰ ਜਾਂਦੇ ਹੋਏ ਅਪ ਟੂ ਨੌਰਥ ਸਾਡੇ ਵੀਰ ਜਗਤਾਰ ਨਿੱਜਰ ਜੀ ਕਾਫੀ ਵੈਲ ਨੋਨ ਨੇ ਰੇਡੀਓ ਦੇ ਵਿਚ, ਜਿਹੜੇ ਲਿਸਨਰ ਨੇ ਉਨ੍ਹਾਂ ਨੂੰ ਫੋਨ ਕਰਦੇ ਰਹਿੰਦੇ ਨੇ ਰੇਡੀਓ ਵਾਲਿਆਂ ਨੂੰ। ਨਾਇਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ ਔਰ ਬਰੈਂਪਟਨ, ਵੌਨ ਔਰ ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿਮ, ਏਜੈਕਸ, ਗੋਲਫ ਔਰ ਅਰੋੜਾ ਸਾਈਡ ਤੋਂ ਇਲਾਵਾ ਨਿਊ ਮਾਰਕੀਟ ਅਤੇ ਉਰੇਲੀਆ ਸਾਈਡ ਤੋਂ 35 ਕਿਲੋਮੀਟਰ ਦੂਰ ਤੇ ਅੱਜ ਸਾਡੇ ਵੀਰ ਜਿਹੜੇ ਜਗਤਾਰ ਨਿੱਜਰ ਜੀ ਨੇ ਦਸਿਆ ਕਿ ਔਰੰਜਵੈਲ ਟੂ ਕਿਚਨਰ ਜਾਂਦਿਆਂ ਉਹ ਰੇਡੀਓ ਸੁਣ ਰਹੇ ਸਨ ਕਾਰ ਦੇ ਵਿਚ ਤੇ ਕ੍ਰਿਸਟਲ ਕਲੀਅਰ ਸੁਣਾਈ ਦਿੱਤਾ। ਬਹੁਤ ਮਿਹਰਬਾਨੀ ਤੁਹਾਡੀ ਫੀਡਬੈਕ ਲਈ, ਬਹੁਤ ਬਹੁਤ ਸ਼ੁਕਰੀਆ। ਪੇਸ਼ ਕਰਾਂਗਾ ਖ਼ਬਰਾਂ ਪਹਿਲੀਆਂ ਜਿਸ ਨੂੰ ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਟਲ 3-4 ਵਿਲ ਕਿਚਨ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਦੇ। ਜਾਣਕਾਰੀ ਲਈ 647-5584-88 ਤੇ 647-547-88 ਤੇ ਕਾਲ ਕੀਤਾ ਜਾ ਸਕਦਾ। ਦੂਸਰੇ ਸਾਥੀ ਨੇ ਜੀ ਲੁਧਿਆਣਾ ਟ੍ਰੇਡਿੰਗ ਇੰਕ, ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਆਪਣੇ ਖਾਤੇ ਵਿਚ ਪੈਸੇ ਇੰਡੀਆ ਦੇਖਣਾ ਚਾਹੁੰਦੇ ਹੋ ਤਾਂ ਲੁਧਿਆਣਾ ਟ੍ਰੇਡਿੰਗ ਇੰਕ 905-909-5453-905-909-5453 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਸਵਿਟਮੈਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ 416-679-9999, ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ, ਨੰਬਰ 905-677-44-44 ਤੇ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਟਾਪ ਚੋਇਸ ਇਲੈਕਟ੍ਰਾਨਿਕਸ, ਟਾਟਾ ਆਟੋ ਇਲੈਕਟ੍ਰਿਕ, ਅਸ਼ੋਕ ਜਵੈਲਰ ਅਤੇ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਰਦਾਰ ਹਰਪਾਲ ਸਿੰਘ ਸੰਧੂ ਹੋਣਾ ਵੱਲੋਂ ਸਪਾਂਸਰ ਕੀਤੀਆਂ ਗਈਆਂ। ਪਹਿਲੀਆਂ ਖ਼ਬਰਾਂ ਤੁਹਾਡੀ ਨਜ਼ਰ, ਉਸ ਤੋਂ ਬਾਅਦ ਮੇਰੀ ਜ਼ਬਾਨੀ ਖ਼ਬਰਾਂ ਸੁਣੋਗੇ, ਫਿਰ ਪੰਜਾਬ ਤੋਂ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ, ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਮਿੰਟੂ ਗੁਰਸਰੀਆ ਆਪਣੇ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ। ਤੁਹਾਡੇ ਪਾਸ ਕਮਿਊਨਿਟੀ ਨਿਊਜ਼ ਹੈ, ਇਨਫਾਰਮੇਸ਼ਨ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਨਾ ਮੰਦਰ, ਨਾ ਗੁਰਦੁਆਰਾ, ਨਾ ਮਸਜਿਦ, ਨਾ ਚਰਚ, ਨਾ ਖੇਡ ਕਲੱਬਾਂ, ਅਸੀਂ ਪੈਸਾ ਪਹਿਲਾਂ ਵੀ ਚਾਰਜ ਨਹੀਂ ਕੀਤਾ ਤੇ ਹੁਣ ਤਾਂ ਤੁਸੀਂ ਚਾਬੀਆਂ ਹੀ ਦਵਾ ਦਿੱਤੀਆਂ ਨੇ ਸਾਨੂੰ ਇਸ ਸਟੇਸ਼ਨ ਦੀਆਂ, ਤੁਹਾਡਾ ਧੰਨਵਾਦ ਹੈ। ਲੈਗ ਪੁਲਿੰਗ ਜ਼ੋਰਾਂ ਤੇ ਹੈ, ਜਿਨ੍ਹਾਂ ਦੇ ਨਾਲ ਅਸੀਂ ਡਟ ਕੇ ਖੜੇ ਸਾਂ, ਸਪੋਰਟ ਲੈਟਰ ਵੀ ਦਿੱਤੇ, ਅੱਜ ਉਨ੍ਹਾਂ ਦੇ ਚਿਹਰੇ ਵੀ ਜਿਹੜੇ ਨੇ ਉਹ ਸਾਡੇ ਸਾਹਮਣੇ ਆ ਰਹੇ ਨੇ ਹੌਲੀ ਹੌਲੀ, ਕਿਉਂਕਿ ਉਹ ਸੱਜਣਾ ਨੇ ਫੁੱਲ ਮਾਰਿਆ, ਕਹਿੰਦੇ ਰੂਹ ਅੰਬਰਾਂ ਤੱਕ ਰੋਈ, ਸੱਜਣਾ ਨੇ ਫੁੱਲ ਮਾਰਿਆ, ਸੱਜਣਾ ਦੇ ਲੋਕਾਂ ਦੇ ਵੱਟੇ ਵੱਜਦੇ ਰਹਿਣ, ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਕਈਆਂ ਵਾਸਤੇ ਤੁਸੀਂ ਖੜੇ ਹੋਵੋ ਨਾ, ਜਦੋਂ ਉਹ ਤੁਹਾਡੀ ਆਪੋਜੀਸ਼ਨ 'ਚ ਖੜੇ ਤੁਹਾਨੂੰ ਨਜ਼ਰ ਆਉਂਦੇ ਨੇ, ਤਾਂ ਫਿਰ ਦਿਲ ਦੁਖਦਾ। ਕੋਈ ਨਹੀਂ, ਇਹ ਸੂਰਜ ਉਦੇ ਹੋ ਚੁੱਕਾ ਹੈ, ਇਹ ਚੜ੍ਹ ਚੁੱਕਾ ਹੈ, ਪੱਲੀਆਂ, ਲੀਰਾਂ, ਸ਼ੀਰਾਂ ਸਭ ਸੜ ਕੇ ਸਵਾਹ ਹੋ ਜਾਣੀਆਂ, ਅਸੀਂ ਆਪਣੀ ਰਾਹ ਚੱਲਦੇ ਪਏ ਹਾਂ, ਤੁਸੀਂ ਆਪਣੀ ਰਾਹ ਚੱਲਦੇ ਪਓ, ਲਾ ਲਓ ਜ਼ੋਰ ਜਿੰਨਾ ਲੱਗਦਾ। ਸਾਡੀਆਂ ਤੇ ਦੁਆਵਾਂ ਜੀ ਉੱਪਰ ਵਾਲੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਮਾੜਾ ਕੀਤਾ ਨਹੀਂ, ਮਾੜਾ ਕਰਨਾ ਨਹੀਂ ਤੇ ਮਾੜਾ ਸਹਿਣਾ ਨਹੀਂ। ਭੈ ਕਾਹੂ ਕੋ ਦੇਤ ਨਹਿ ਪਹਿ ਮਾਨਤਾਨ। ਸੁਣਦੀਆਂ ਚੁਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਗਾਇਤਰੀ ਬਿਸ਼ਨੋਈ ਮੁੱਦੇ ਤੋਂ ਧਿਆਨ ਭਟਕਾਉਣ ਲਈ ਆਪ ਵੱਲੋਂ LPU ਚ ਕੀਤਾ ਗਿਆ ਹੰਗਾਮਾ। ਇਕੋ ਥਾਣੇ ਦੀ ਦੂਜੀ SHO ਰਿਸ਼ਵਤਖੋਰੀ ਦੇ ਦੋਸ਼ ਚ ਗ੍ਰਿਫ਼ਤਾਰ, ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀ ਕਾਬੂ। DGP ਨੇ ਕਿਹਾ ਕਾਨੂੰਨ ਹੱਥ ਚ ਲੈਣ ਵਾਲਿਆਂ ਦੇ ਵਿਰੁੱਧ ਹੋਵੇਗੀ ਸਖਤ ਕਾਰਵਾਈ। ਦਿੱਲੀ ਰੇਪ ਕੇਸ ਚ ਚਲਦੀ ਬੱਸ ਚ ਨਾਬਾਲਗ ਨਾਲ ਜਬਰਜਨਾਹ ਮਾਮਲੇ ਦਾ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਖੁਦ ਨੋਟਿਸ। ਅਤੇ UPI ਲੈਣ ਦੇਣ ਦੇ ਖਰਚੇ ਦੇ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਲਵਲੀ ਯੂਨੀਵਰਸਿਟੀ ਦੇ ਵਿਚ ਜਾਣ ਬੁੱਝ ਕੇ ਹੰਗਾਮਾ ਤੇ ਅਰਾਜਕਤਾ ਫੈਲਾਉਣ ਦਾ ਗੰਭੀਰ ਦੋਸ਼ ਲਾਇਆ। ਸਿਰਸਾ ਮੁਤਾਬਕ ਆਮ ਆਦਮੀ ਪਾਰਟੀ ਨੇ ਇਹ ਸਭ ਆਪ ਮੰਤਰੀ ਮਨੀਸ਼ ਸਿਸੋਦੀਆ ਤੇ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਦੇ ਨਾਲ ਜੁੜੇ ਵਿਵਾਦ ਤੋਂ ਦੇਸ਼ ਦਾ ਧਿਆਨ ਭਟਕਾਉਣ ਲਈ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਤੇ ਹੁੱਲੜਬਾਜ਼ੀ ਰਚਣ ਦੇ ਲਈ ਦਿੱਲੀ ਤੋਂ 400-500 ਲੋਕਾਂ ਨੂੰ ਉਚੇਚੇ ਤੌਰ ਤੇ LPU ਭੇਜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ ਕਈ ਅਪਰਾਧਕ ਪਿਛੋਕੜ ਵਾਲੇ ਅਨਸਰ ਨੇ। ਜਿਨ੍ਹਾਂ ਨੂੰ ਹਥਿਆਰਾਂ ਸਮੇਤ ਕੈਂਪਸ ਚ ਭੇਜਿਆ ਗਿਆ। ਸਿਰਸਾ ਨੇ ਕੈਂਪਸ ਚ ਬਣੇ ਸੁਰੱਖਿਅਤ ਮਾਹੌਲ ਤੇ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਅਜਿਹੀ ਨਾਜੁਕ ਸਥਿਤੀ ਨੂੰ ਤਿੰਨ ਦਿਨਾਂ ਤੱਕ ਕਿਉਂ ਬਣੇ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਜਬਰ ਜਨਾਹ ਦੇ ਲੱਗੇ ਦੋਸ਼ਾਂ ਸਬੰਧੀ ਪੰਜਾਬ ਪੁਲਿਸ ਵੱਲੋਂ ਸਮੇਂ ਸਿਰ ਕੋਈ ਸਪਸ਼ਟੀਕਰਨ ਵੀ ਜਾਰੀ ਨਹੀਂ ਕੀਤਾ ਗਿਆ। ਉਧਰ ਐਲਪੀਯੂ ਦੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਮਾਨ ਦੇ ਨਿਰਦੇਸ਼ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜ਼ਮੀਨੀ ਪੱਧਰ ਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਤੋਂ ਹਾਲਾਤ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਮਾਮਲੇ ਦੀ ਜਾਂਚ ਬਾਰੇ ਜਾਣਕਾਰੀ ਵੀ ਦਿੱਤੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਂਚ ਦੌਰਾਨ ਜੇਕਰ ਕਿਸੇ ਦੀ ਵੀ ਭੂਮਿਕਾ ਸਾਹਮਣੇ ਆਉਂਦੀ ਹੈ ਤੇ ਉਸ ਖਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕੀਤੀ ਜਾਵੇਗੀ। ਹਾਲਾਂਕਿ ਇਸੇ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹਾਲੇ ਵਿਚ ਜਲੰਧਰ ਦੀ ਐਲਪੀਯੂ ਤੇ ਚਿਤਕਾਰਾ ਯੂਨੀਵਰਸਿਟੀ ਦੇ ਵਿਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਦੇ ਵਿਚ ਰਿਪੋਰਟ ਤਲਬ ਕੀਤੀ ਹੈ। ਮਹਿਲਾ ਕਮਿਸ਼ਨ ਨੇ ਇਨ੍ਹਾਂ ਦੋਵਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਚ ਵਾਪਰੇ ਮਾਮਲਿਆਂ ਦਾ ਸੁਮੋਟੋ ਲਿਆ। ਇਸ ਬਾਬਤ ਵਿਸਤਾਰਤ ਰਿਪੋਰਟ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਯੂਨੀਵਰਸਿਟੀਆਂ ਦੇ ਵਿਚ ਉਪਰ ਥੱਲੇ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਸੂਬਾ ਸਰਕਾਰ ਦੀ ਕਿਰਕਿਰੀ ਹੋਈ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515।
1: ਪੰਜਾਬ ਚ ਭ੍ਰਿਸ਼ਟਾਚਾਰ ਦੇ ਦਾਗ ਦੇ ਨਾਲ ਘਿਰੇ ਮੋਗਾ ਜ਼ਿਲ੍ਹਾ ਦੇ ਇਕੋ ਥਾਣੇ ਚ 2 ਸਾਲਾਂ ਦੇ ਅੰਦਰ ਦੂਜੀ ਮਹਿਲਾ ਥਾਣਾ ਮੁਖੀ SHO ਤੇ ਵਿਜੀਲੈਂਸ ਦਾ ਸਿਕੰਜਾ ਕਸਿਆ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਰਾਤ ਕੋਟ ਇਸੇ ਖਾਂ ਦੀ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ ਗੁਰਫਤਾਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਮੁਤਾਬਕ ਨੂਰਪੁਰ ਹਕੀਮਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਇੰਸਪੈਕਟਰ ਸੁਨੀਤਾ ਬਾਵਾ ਉਸ ਨੂੰ ਨਸ਼ਾ ਤਸਕਰੀ ਦੇ ਇਕ ਪੁਰਾਣੇ ਮਾਮਲੇ ਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਉਸ ਕੋਲੋਂ ਪਹਿਲਾਂ ਹੀ 50,000 ਰੁਪਏ ਬਲੈਕਮੇਲ ਕਰਕੇ ਲੈ ਚੁੱਕੀ ਹੈ ਅਤੇ ਕੇਸ ਰਫਾ ਦਫਾ ਕਰਨ ਬਦਲੇ 50,000 ਰੁਪਏ ਹੋਰ ਮੰਗ ਕਰ ਰਹੀ ਸੀ। ਹਾਲਾਂਕਿ SHO ਨੂੰ ਜਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਉਸਦਾ ਬੇਖੌਫ ਬਿਆਨ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲਿਆ। ਇਸ ਔਰਤ ਨੇ SHO ਨੇ ਇਹ ਵੀ ਕਿਹਾ ਕਿ ਘਾਟੇ ਵਾਧੇ ਤਾਂ ਚਲਦੇ ਰਹਿੰਦੇ ਨੇ। ਆਲ ਇਜ਼ ਵੈਲ ਅਜਿਹੇ ਬਿਆਨ ਤੋਂ ਬਾਅਦ ਹੁਣ ਸਿਆਸਤ ਗਰਮਾ ਗਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ NCR ਚ ਚਲਦੀ ਬੱਸ ਚ ਇਕ ਨਾਬਾਲਗ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਕਿ ਅਜਿਹੇ ਮਾਮਲੇ ਕਾਨੂੰਨ ਲਾਗੂ ਕਰਨ ਵਾਲੇ ਅਥਾਰਟੀਆਂ ਵੱਲੋਂ ਇਕ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ JB ਪਾਦਰੀਵਾਲਾ ਅਤੇ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਕਿਹਾ ਕਿ ਕੋਈ ਵਿਅਕਤੀ 2012 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਇਹ ਸਰਾਸਰ ਸਾਡੀ ਅਸਫਲਤਾ ਨੂੰ ਉਜਾਗਰ ਕਰਦਾ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ, ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਕਾਰਨ ਜਨਤਕ ਥਾਵਾਂ ਜਿਨ੍ਹਾਂ ਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗ੍ਰੇਟਰ ਨੋਇਡਾ ਚ ਇਕ ਸਲੀਪਰ ਬੱਸ ਵਿਚ ਸਵਾਰ ਹੋਈ 16 ਸਾਲ ਦੀ ਕੁੜੀ ਦੇ ਨਾਲ ਕਥਿਤ ਤੌਰ ਤੇ ਕੰਡਕਟਰ ਤੇ ਡਰਾਈਵਰ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ 4 ਅਗਸਤ ਪੁਰਾਣੀ ਦਿੱਲੀ ਚ ਕਸ਼ਮੀਰ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ ਸੀ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਨੇ। ਇਸ ਅਪਰਾਧ ਨੇ ਦਿੱਲੀ ਚ 2012 ਦੇ ਨਿਰਭਯਾ ਕਾਂਡ ਦੀ ਯਾਦ ਦਵਾ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ 2,000 ਰੁਪਏ ਤੋਂ ਵੱਧ ਨਿਰਧਾਰਿਤ UPI ਪਰਸਨ ਟੂ ਮਰਚੈਂਟ ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਕੇਂਦਰ ਤੇ ਹੋਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਯਮਾਲਾ ਬਾਗਚੀ ਤੇ ਵੀ ਮੋਹਨਾ ਦੀ ਬੈਂਚ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਕੇ ਕੇਂਦਰ ਰਿਜ਼ਰਵ ਬੈਂਕ ਆਫ ਇੰਡੀਆ ਤੇ ਹੋਰਾਂ ਨੂੰ 4 ਹਫ਼ਤਿਆਂ ਦੇ ਅੰਦਰ ਆਪਣੇ ਜਵਾਬੀ ਹਲਫ਼ਨਾਮੇ ਦਾਖਲ ਕਰਨ ਦੇ ਆਰਡਰ ਦਿੱਤੇ ਨੇ। ਬੈਂਚ ਨੇ MDR ਲਾਉਣ ਦੇ ਕੇਂਦਰ ਦੇ ਫੈਸਲੇ ਤੇ ਅੰਤਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਕਾਵਿਆ ਹੋਮੋਕੇ ਤੋਂ ਅਮਿਤਾ ਓਜਾ ਜੀ, ਖਾਨਦਾਨੀ ਪ੍ਰੈਕਟੀਸ਼ਨਰ ਨੇ। ਹੋਮਿਓਪੈਥੀ ਰਾਹੀਂ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਇਲਾਜ ਲੋਚਦੇ ਹੋ ਤਾਂ ਟੈਨਕੌਟਲ ਬੁਲੇਵਾਰ ਜੁੰਟ 104 6647779 ਇੱਕ ਹਫ਼ਤੇ ਵਿਚ ਤੁਸੀਂ ਆਪਣਾ ਕੰਪਲੀਟ ਵਾਸ਼ਰੂਮ ਤਿਆਰ ਕਰਾਉਣਾ ਹੈ, ਸਿਰਫ 7 ਦਿਨ। ਵਾਸ਼ਰੂਮ ਸਪੈਸ਼ਲਿਸਟ ਟੀਮ ਹੈ, ਹੋਰ ਕੋਈ ਕੰਮ ਨਹੀਂ ਕਰਦੇ। ਜੇ ਤੁਹਾਨੂੰ 7 ਦਿਨ ਦਾ ਸਮਾਂ ਦਿੱਤਾ ਤੇ ਤੁਹਾਡਾ ਮਨ ਬਦਲ ਗਿਆ ਵੀ ਆਪਾਂ ਦੂਜਾ ਵੀ ਬਣਾ ਲਈਆ, ਸੋਹਣਾ ਬਣ ਗਿਆ, ਤੇ ਹੋ ਸਕਦਾ ਟਾਈਮ ਵੱਧ ਲੱਗ ਜਾਵੇ ਜਾਂ ਫਿਰ ਦੂਜੇ ਤੀਜੇ ਮਹੀਨੇ ਉਹ ਆਉਣ, ਕਿਉਂਕਿ ਉਹ ਪਹਿਲਾਂ ਕੰਮ ਜਿਹੜਾ ਹਾਂ ਕਰ ਦਿੰਦੇ ਨੇ ਫਿਰ ਉਹਨੂੰ ਕਰਦੇ ਨੇ ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ, ਜਗਿਊਜੀ, ਸੋਨਾ, ਟੱਬ, ਸਟੀਮਰ ਵਗੈਰਾ ਲਾਉਣਾ, ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ। ਵਧੇਰੇ ਜਾਣਕਾਰੀ ਲਈ 6476487 6478 6487 6478 1847 ਫਾਰਮ ਚ ਕੰਮ ਕਰਨ ਵਾਸਤੇ ਵਰਕਰ ਚਾਹੀਦੇ ਨੇ। ਮਿਲਟਨ, ਕੈਲੇਡਨ, ਬਰੈਮਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਘਰੋਂ ਪਿਕ ਕੀਤਾ ਜਾਂਦਾ, ਵਾਪਸੀ ਡਰਾਪ ਕੀਤਾ ਜਾਂਦਾ ਤੇ ਸ਼ਾਮ ਨੂੰ ਤੁਹਾਡੀ ਬੋਝਾ ਵੀ ਗਰਮ ਹੁੰਦਾ, ਡਾਲਰ ਤੁੰਨ ਕੇ ਭਰੇ ਹੁੰਦੇ ਨੇ, ਪੂਰੀ ਮਿਹਨਤ ਦਿੱਤੀ ਜਾਂਦੀ ਹੈ। ਅਜੈਬ ਸਿੰਘ ਜੀ ਨੂੰ ਕਾਲ ਕਰ ਲੈਣਾ, ਸੋਹਤਾ ਸਾਹਿਬ ਦਾ ਨੰਬਰ 416-561-6416-561-8882। ਟਾਪ ਚੋਇਸ ਇਲੈਕਟ੍ਰੋਨਿਕਸ ਤੁਹਾਡੇ ਸ਼ਹਿਰ ਦੇ ਵਿਚ 16 ਇੰਟਰਵਲ ਡਰਾਈਵ ਤੇ ਵਾਕਿਆ ਨੇ। ਨੋਟ ਕਰੋ ਕਿ ਟਾਪ ਚੋਇਸ ਤੋਂ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਈਸ ਵਾਜਬਰੇਟ ਤੇ ਲੈ ਸਕਦੇ ਹੋ। ਕੁਝ ਹਟ ਕੇ ਕੁਆਲਿਟੀ ਦਾ ਵਧੀਆ ਫਰਨੀਚਰ ਲੈਣਾ, ਉਹ ਵੀ ਡਿਸਪਲੇ ਹੁੰਦਾ ਹੈ, ਇਹਦੇ ਲਈ ਲੋਨ ਕਰੋ ਤੁਸੀਂ ਟਾਪ ਚੋਇਸ 16 ਇੰਟਮਰ ਡਰਾਈਵ 5461 ਹਾਈਵੇ 6 ਨਾਰਥ ਗੋਲਫ, ਅਤੇ ਨੰਬਰ ਨੋਟ ਕਰੋ ਜਾਣਕਾਰੀ ਲਈ 905-799-0045। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ 4550 ਈਬਨਜ਼ ਰੋਡ 510 ਸ਼ਾਰਲਸ ਬੁਲੇਵਾਰ ਤੇ ਵਾਕਿਆ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮ ਵਾਸਤੇ ਤੁਸੀਂ ਕਾਲ ਕਰਨੀ ਹੈ ਜੀ 905-455-8585 905-455-8585। ਔਰ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਐਚ ਕੇ ਮੂਵਰਸ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ। ਬਈ ਜਦੋਂ ਅਸੀਂ ਟਰਾਂਸਮੀਟਰ ਮੂਵ ਕਰਨਾ ਸੀ ਨਾ, ਤੇ ਸਾਨੂੰ ਕੰਪਨੀ ਨੇ ਕਿਹਾ ਕਿ ਬੜੇ ਵਧੀਆ ਪ੍ਰੋਫੈਸ਼ਨਲ ਹਾਈ ਐਂਡ ਦੇ ਜਿਹੜੇ ਨੇ ਮੂਵਰ ਹਾਇਰ ਕਰਿਓ, ਕਿਉਂਕਿ ਵਧੀਆ ਕੰਮ ਕਰਨ ਵਾਲੇ ਚਾਹੀਦੇ ਨੇ, ਕਿਉਂਕਿ ਉਹ ਹਾਇਰ ਕਰੋ ਜਿਨ੍ਹਾਂ ਦੇ ਕੋਲ ਇਨਸ਼ੋਰੈਂਸ ਹੋਵੇ, ਕਿਉਂਕਿ ਕੰਮ ਮਿਹਨਤ ਵਾਲਾ ਤੇ ਹੈਵੀ ਹੈ, ਬਹੁਤ ਜ਼ਿਆਦਾ ਹੈਵੀ। ਪਰ ਐਚ ਕੇ ਮੂਵਰਸ ਐਂਡ ਸਟੋਰੇਜ ਦੀ ਟੀਮ ਨੇ ਤੇ ਕਮਾਲ ਕਰਤਾ। ਗੋਰੇ ਵੀ ਮੁੰਗਲਾਂ ਮੂੰਹ ਚ ਪਾ ਕੇ ਬਹਿ ਗਏ ਵੀ ਆਹ ਕੀ ਇਹ ਕਿੱਥੋਂ ਲਿਆਂਦੇ ਨੇ। ਫੁੱਲਾਂ ਵਾਂਗੂ ਇੱਕ ਤੋਂ ਦੂਜੀ ਥਾਂ ਤੇ ਚੱਕ ਕੇ ਲੈ ਗਏ ਸਮਾਨ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕਿੰਗ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਲਈ 140 ਐਡਵਾਂਸ ਬੁਲੇਵਾਰ ਨੰਬਰ 10 ਹਰਮਿੰਦਰ ਹੈਰੀ ਜੀ ਨੂੰ 416-524-6604-1652-46704 ਤੇ ਕਾਲ ਕੀਤੀ ਜਾ ਸਕਦੀ ਹੈ। ਮੇਰੇ ਨਾਲ ਕਾਲਰ ਨੇ ਕੁਝ ਕਹਿਣਾ ਲੋਚਦੇ ਨੇ। ਉਸ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ, ਵੈਲਕਮ ਕਰਨਾ ਚਾਹੁੰਦਾ ਆਨ ਦਾ ਬੋਰਡ। ਇਹ ਅੱਜ ਪਹਿਲੀ ਅਨਾਉਂਸਮੈਂਟ ਹੈ CGMR 1320 ਮੀਟਰ ਬੈਂਡ ਤੇ, ਸਵੇਰੇ ਵੀ ਕੀਤੀ ਸੀ ਕਿ ਰੇਡੀਓ ਸੁਰਖਾਫ ਆਪਣੀ ਜਗ੍ਹਾ ਤੇ ਫਿਰ ਐਵਰੀ ਸੈਟਰਡੇ ਸੰਡੇ 1320 AM ਤੇ ਅਕਤੂਬਰ 3 ਨੂੰ ਜਿਹੜਾ ਹੈ 12 ਤੋਂ 1 ਵਜੇ ਤੱਕ ਸੈਟਰਡੇ ਤੇ ਸੰਡੇ ਦੋ ਦਿਨ ਆਇਆ ਕਰੇਗਾ। ਅਸੀਂ ਗੁਰਵਿੰਦਰ ਆਲੂਵਾਲੇ ਜੀ ਤੇ ਵੀਰ ਪਰਮਜੀਤ ਸਿੰਘ ਬਿਰਦੀ ਹੋਣਾ ਦਾ CGMR 1320 AM ਤੇ ਆਪਣੀ ਸੀਟ ਮਲਣ ਲਈ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਤੁਹਾਡਾ ਸਵਾਗਤ ਸਾਰਿਆਂ ਦਾ। ਤੁਸੀਂ ਕੋਈ ਵੀ ਫੀਡਬੈਕ ਦੇਣੀ, ਨੰਬਰ ਹੈ 905-813-1320। ਹਾਂਜੀ ਵੈਲਕਮ ਜੀ।
3: ਵੀਰੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ
3: ਚਾਵਲਾ ਸਾਹਿਬ? ਬਹੁਤ ਵਧੀਆ ਹਾਲ ਆ। ਵੀ ਆ ਜਿਸ ਵੇਲੇ ਤੁਸੀਂ ਆ ਗੱਲ ਕਹਿ ਦਿੰਦੇ ਨਾ ਵੀ ਲੈਗ ਪੋਲਿੰਗ ਕਰਦੇ ਆ, ਇਹ ਲੋਕਾਂ ਨੂੰ ਪ੍ਰੋਬਲਮ ਕੀ ਆਉਂਦੀ ਆ ਯਾਰ? ਏਡਾ ਵਧੀਆ ਪ੍ਰੋਗਰਾਮ, ਇੰਨਾ ਕੁਛ ਸੁਣਨੇ ਨੂੰ ਮਿਲਦਾ, ਏਡੇ ਏਡੇ ਵੱਡੇ ਤੁਸੀਂ ਯਾਰ ਨਿਊਜ਼ ਵਾਲੇ ਲੈ ਕੇ ਆਉਂਦੇ ਆ, ਸਾਰੀ ਇੰਡੀਆ ਦੀ ਸਾਰੀ ਵਰਲਡ ਦੀ ਨਿਊਜ਼ ਦੱਸਦੇ ਆ, ਇਹ ਕਿੱਥੋਂ ਇਹ ਬੰਦੇ, ਇਹਨਾਂ ਨੂੰ ਪ੍ਰੋਬਲਮ ਕੀ ਆ? ਉਦਾਂ ਦੱਸ।
0: ਹਾਂਜੀ, ਹੋ ਸਕਦਾ ਸਾਰੇ ਸਾਰੀਆਂ ਉਂਗਲਾਂ ਇੱਕੋ ਜਾਣੀ ਨਾ ਹੁੰਦੀਆਂ ਵੀਰ। ਚਲੋ ਕੋਈ ਨੀ, ਉਹਨਾਂ ਨੂੰ ਲੱਗੇ ਰਹਿਣ ਦਿਓ। ਆਪਾਂ ਜਦੋਂ ਅਸੀਂ ਆਪਣਾ ਜੰਮਣ ਮਰਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਦੁੱਖ ਤਕਲੀਫ ਵੀ ਤਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ। ਧੰਨਵਾਦ ਤੁਹਾਡਾ ਫੀਡਬੈਕ ਦੇ ਲਈ, ਲਵ ਯੂ। ਹੈਲੋ, ਮੇਰੇ ਪਾਸ ਖਬਰਾਂ ਨੇ, ਉਹ ਖਬਰਾਂ ਪੇਸ਼ ਕਰਾਂਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੇਡੀਓ ਸੁਰਖਾਬ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਅਤੇ ਵੀਰ ਗੁਰਵਿੰਦਰ ਆਲੂਵਾਲੀਆ ਜੀ ਆਪਣੀ ਸੀਟ ਸੰਭਾਲ ਚੁੱਕੇ ਨੇ। 12 ਵਜੇ ਤੋਂ ਲੈ ਕੇ 1 ਵਜੇ ਤੱਕ ਐਵਰੀ ਸੈਟਰਡੇ ਸੰਡੇ 1320 AM ਤੇ ਉਨ੍ਹਾਂ ਦਾ ਪ੍ਰੋਗਰਾਮ ਤੁਸੀਂ ਸੁਣਿਆ ਕਰੋਗੇ। ਔਰ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਮਟਨ, ਵਾਨ, ਮੇਜਰ ਬੈਗ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ ਦੀਆਂ ਗਲੀਆਂ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੋਂ ਵੀ ਕਾਲਾਂ ਆਈਆਂ, ਉਨ੍ਹਾਂ ਗਲੀਆਂ ਦੇ ਵਿਚ ਸੁਣਿਆ ਜਾਂਦਾ। ਨਿਊ ਮਾਰਕੀਟ ਓਰੇਲੀਆ ਤੋਂ 35 ਕਿਲੋਮੀਟਰ ਦੂਰ, ਅਤੇ ਸਾਡੇ ਵੀਰ ਜਗਤਾਰ ਨਿੱਜਰ ਵੈਸੇ ਰੇਡੀਓ ਵਾਲਿਆਂ ਨੂੰ ਫੋਨ ਕਰਦੇ ਹੁੰਦੇ, ਕੋਈ ਪੁੱਛਣਾ ਚਾਹੇ ਤਾਂ ਪੁੱਛ ਸਕਦੇ ਹੋ ਕਿ ਬਾਈ ਜੀ ਤੁਹਾਡਾ ਨਾਂ ਲੈ ਕੇ ਬੋਲ ਰਹੇ ਨੇ। ਟੈਕਸਟ ਮੈਸੇਜ ਵੀ ਆ, ਔਰੰਜਵੈਲ ਟੂ ਕਿਚਨਰ ਜਾਂਦਿਆਂ ਅਪ ਟੂ ਨੌਰਥ ਕਹਿੰਦੇ ਟੱਲੇ ਵਾਂਗੂ ਟਣਕ ਰਿਹਾ। ਸਾਢੇ 8 ਵਜੇ ਤੋਂ ਬਾਅਦ ਇਹ ਟੱਲੀਆਂ ਥੋੜੀਆਂ ਜਿਹੀਆਂ ਵਧਣ ਪੈ ਜਾਂਦੀਆਂ ਨੇ, ਇਹ ਸਾਨੂੰ ਪਤਾ ਹੈ, ਪਰ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਤੁਹਾਡਾ ਸਹਿਯੋਗ ਤੁਹਾਡਾ ਸਾਥ ਚਾਹੀਦਾ। ਬਾਕੀ ਦੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇੱਕ ਆਰਟੀਕਲ ਹੈ, ਇੱਕ ਰਿਪੋਰਟ ਹੈ ਤੇ ਕੁਝ ਖਬਰਾਂ ਨੇ। ਕੀਤਾ ਸਾਹਿਬ ਹਾਜ਼ਰ ਹੋਣਗੇ, ਮਿੰਟੂ ਜੀ ਹਾਜ਼ਰ ਹੋਣਗੇ ਪ੍ਰੋਗਰਾਮ ਦੇ ਵਿੱਚ। ਅਗਰ ਤੁਹਾਡਾ ਕੋਈ ਵਿਚਾਰ ਕਰੇ ਕਿ ਇਨ੍ਹਾਂ ਏਰੀਆ ਦੇ ਵਿੱਚ ਤੁਸੀਂ ਆਪਣੀ ਆਵਾਜ਼ ਦੇ ਰਾਹੀਂ ਐਜ ਏ ਹੋਸਟ ਪ੍ਰੋਗਰਾਮ ਸ਼ੁਰੂ ਕਰਨਾ, ਵੀਕਐਂਡ ਤੇ ਕਰਨਾ, ਵੀਕ ਡੇ ਚ ਕਰਨਾ, ਨੰਬਰ ਟੂ ਕਾਲ ਅਰਸ਼ 416-303-1515 ਤੁਹਾਡੇ ਵਾਸਤੇ ਸਟੇਟ ਆਫ ਦੀ ਆਰਟ ਸਟੂਡੀਓ ਤਿਆਰ ਕੀਤਾ ਜਾ ਰਿਹਾ। ਇੱਕ ਦੋ ਹਫ਼ਤੇ ਸਾਨੂੰ ਹੋਰ ਲੱਗ ਜਾਣਗੇ ਕਿਉਂਕਿ ਕੁਝ ਸਮਾਨ ਜਿਹੜਾ ਜੀ ਉਹ ਤੁਹਾਨੂੰ ਪਤਾ ਹੀ ਹੈ ਕਿ ਯੁਨਾਈਟਿਡ ਸਟੇਟ ਅਮਰੀਕਾ ਤੋਂ ਆਉਂਦਾ ਤੇ ਉਹਦੇ ਲਈ ਕੁਝ ਦੇਰੀਆਂ ਹੋ ਜਾਂਦੀਆਂ ਨੇ। ਬਾਕੀ ਕੁਝ ਇੱਕ ਹੀ ਲਾ ਚੁੱਕੇ ਹਾਂ, ਕੁਝ ਇੱਕ ਲੱਗਣ ਵਾਲਾ ਹੈ ਤੇ ਜਦੋਂ ਲੱਗ ਗਿਆ ਫਿਰ ਉਹਦੀ ਘੁੰਡ ਚੁਕਾਈ ਹੋਵੇਗੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ। ਹਾਂਜੀ ਦੋਸਤਾਂ ਮਿੱਤਰਾਂ ਸਨੇਹੀਆਂ ਸੱਜਣਾਂ ਸਾਕ ਸਬੰਧੀਆਂ ਨੂੰ ਜਿਹੜੇ ਸਾਨੂੰ ਹੱਸ ਹੱਸ ਕੇ ਮਿਲਦੇ ਨੇ, ਅੰਦਰ ਕੁਝ ਵੀ ਹੋਵੇ ਸਾਰਿਆਂ ਨੂੰ ਇਨਵੀਟੇਸ਼ਨ ਦੇਵਾਂਗੇ ਕਿਉਂਕਿ ਸਾਡੇ ਕੋਲ ਕਿਹੜਾ ਥਰਮਾਮੀਟਰ ਆ ਨਾ ਵੀ ਜਾਵਲਾ ਜੀ ਜਾਵਲਾ ਅਰਸ਼ ਅਰਸ਼ ਅਰਸ਼ ਹੈ ਨਾ, ਤੇ ਇਧਰ ਚਾਵਲਾ ਹੋਇਆ ਮਾੜਾ ਜਿਹਾ ਅਰਸ਼ ਹੋਇਆ ਤੇ ਫਿਰ ਦੁਨੀਆਂ ਨੂੰ ਬਈ ਤੁਹਾਨੂੰ ਪਤਾ ਹੀ ਆ ਦੋਨੋਂ ਪਾਸੇ ਦੰਦੇ ਆ ਰਾਤੀ ਨੂੰ ਇੱਕ ਪਾਸੇ ਆਪਾਂ ਸਾਰਿਆਂ ਨੂੰ ਸਦਾਂਗੇ ਬਈ ਆਓ ਜੀ ਮੋਸਟ ਵੈਲਕਮ ਆ ਜੀ ਆਇਆਂ ਨੂੰ ਆਪਾਂ ਕਰਨੀ ਆ ਘੁੰਡ ਚਕਾਈ ਤੇ ਮੂੰਹ ਮਿੱਠਾ ਵੀ ਕਰਵਾਵਾਂਗੇ ਸਾਰਿਆਂ ਦਾ ਓਪਨ ਸਦਾ ਹੋਊਗਾ ਕਮਿਊਨਿਟੀ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ।
4: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR
5: 1320
6: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
7: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
9: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਅ ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
8: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।

0: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
1: ये है राजधानी राजधानी राजधानी।
0: मल्टीपल लोकेशंस इन जीटीए। फॉर मोर इन्फॉर्मेशन विजिट rajdhanisweets.ca।
2: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
3: ओ यार काव्या, होमो केयर होम्योपैथी फॉर बेटर हेल्थ।
4: जी कर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
5: 6477602779 और विजिट परिवार यूनिट 104 ब्रैम्पटन।
6: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲਸ, ਖਿੜਕੀਆਂ, ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555 9057925555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
7: ताजिया सब्जियां, फ्रेश फल फ्रूट, वधिया ग्रोसरी ते इंडिया तो आया तोहाडा मनपसंद समान मिलेगा हुण वधिया रेट्स ते, क्योंकि तोहाडे अपने शहर विच आ गया है अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस ले अज ही विजिट करो अनाज मार, एयरपोर्ट रोड एंड मेफील्ड रोड दे कॉर्नर ते, एट 6141 मेफील्ड रोड, यूनिट 42, ए ब्रैम्पटन। कॉल 9059288 8557। अनाज मार्ट।
6: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 4167405555 4167405555। ਟਾਟਾ ਆਟੋ ਇਲੈਕਟ੍ਰਿਕ।
8: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
9: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
10: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333 ਯਾਨੀ 4167498383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
11: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
12: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟ, ਲਾਇਸੈਂਸ ਬਾਈ ਦ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਉ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟ੍ਰੀਟ, ਯੂਨਿਟ 43 ਇਨ ਬ੍ਰੈਂਪਟਨ, 9057956556। ਦੈਟਸ 9057905656. J. Kaloti. Tried, trusted, most effective.
13: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
14: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
15: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
13: SM Springdale Dental Center, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
6: ਪੀਰ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਰ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6447848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਰ ਰੈਨੋਵੇਸ਼ਨ।
16: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ। ਸਸਤਾ

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ ਕਾਲ 905-450-6464
3: ਲਾਲੀ ਸਵੀਟ ਐਂਡ ਰੈਸਟੋਰੈਂਟ ਲਾਲੀ ਸਵੀਟ ਐਂਡ ਰੈਸਟੋਰੈਂਟ
4: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 905-840-9000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ
5: HK Movers, home, offices, apartments and delivery, big or small, we move it all.
6: HK Movers,
5: local and long distance,
7: we also ship cards,
5: Kailer transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advanced Boulevard, Unit Number 10, Brampton.
7: Long distance moving specialist.
5: HK Movers.
8: HK Movers.
4: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ ਓ ਸੀ ਆਈ ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ
9: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
4: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859
10: ਵਾਹ ਭਾਬੀ ਜੀ ਮੁਬਾਰਕਾਂ ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ ਕਾਰਪੇਟਸ ਵੁਡਨ ਸਭ ਕਮਾਲ ਦੇ ਨੇ ਲੱਗਦਾ ਹੈ ਕਾਫੀ ਖਰਚਾ ਕੀਤਾ ਹੈ
11: ਇਹ ਕਮਾਲ ਹੈ ਜੀ GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ ਵੱਡੇ ਸ਼ੋਰੂਮ ਤੇ ਆਓ ਹਾਰਡਵੁੱਡ ਕਾਰਪੇਟ ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ ਕਾਲ ਕਰੋ ਨਵ ਬਰਾੜ ਨੂੰ 905-605-6805-905-605-6605
12: GTA Flooring Canada
13: GTA Flooring Canada
14: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
15: ਓ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ
14: ਸੱਚੀ
15: ਓ ਮੁੱਚੀ
14: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟ੍ਰਾਂਸਮਿਸ਼ਨ ਰੀਬਿਲਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ
15: ਇਹਨਾਂ ਕੋਲ ਸਾਲਾਂ ਦਾ ਤਜਰਬਾ
14: ਹੁਣ ਐਡਰੈਸ ਵੀ ਲਿਖਾ
15: ਲੈ ਲਿਖ ਲਾ 1 Good Mark Place ਇਟੋਬੀ ਕੋਕ ਯੂਨਿਟ 5
14: ਕਾਲ 6477-706-9257
16: ਸਾਡਾ ਪਟੋਲਾ ਤੇ ਸਾਥੋਂ ਹੀ ਓਲਾ
17: ਓ ਨਾ ਜੀ ਪੀਜ਼ਾ ਮਸ਼ੀਨ ਤੇ ਨਾ ਹੀ ਕੋਈ ਓਲਾ ਤੇ ਵੈਰਾਈਟੀ ਦਾ ਨਾ ਹੀ ਕੋਈ ਰੋਲਾ
18: ਐਂਡਲੈਸ ਵੈਰਾਈਟੀ ਦੇਸੀ ਮਾਡਰਨ ਪੀਜ਼ਾ ਅਚਾਰੀ ਬੇਸ ਬਟਰ ਚਿਕਨ ਬੇਸ ਪੈਰੀ ਪੈਰੀ ਬੇਸ ਵੈਜ ਤੇ ਨਾਨ ਵੈਜ ਪੀਜ਼ਾ ਵਿੰਗਸ
17: ਅਚਾਰੀ ਵਿੰਗਸ ਹੌਟ ਵਿੰਗਸ ਐਂਡ ਮਚ ਮੋਰ ਕਾਲ 905-490-1222
18: 905-490-1222 ਜੇ ਤੁਸੀਂ ਵੀ ਹੋ ਤਰ੍ਹਾਂ ਤਰ੍ਹਾਂ ਦੇ ਪੀਜ਼ੇ ਦੇ ਸ਼ੌਕੀਨ ਤਾਂ ਆਓ ਪੀਜ਼ਾ ਮਸ਼ੀਨ
8: Real news, real impact. Showing you real world. CJMR 1320. CJMR 1320. The voice of the city.
12: Listening to CNN Toronto, Chawla News Network Toronto.

0: listening to CNN Toronto.
1: Sabar Koti sahab di awaaz de vich assi is geet nu sunna chahiya veer Jasveer ji di call aayi si geet dupehre ummeed karde haan tusi vi pasand kita hovega. ਅਗਲੀਆਂ ਖਬਰਾਂ ਜਿੱਥੇ ਚਰਨਜੀਤ ਸਿੰਘ ਜੋਗੀ ਪੇਸ਼ ਕਰਨਗੇ, ਪਰੰਤੂ ਉਸ ਤੋਂ ਪਹਿਲਾਂ ਮੇਰੇ ਪਾਸ ਖਬਰਾਂ ਨੇ, ਤੁਹਾਡੀ ਨਜ਼ਰ ਕਰਾਂਗੇ. ਇਸ ਹਿੱਸੇ ਨੂੰ ਸਪਾਂਸਰ ਕਰਨਗੇ ਕੈਲੇਡਨ ਸਬਜ਼ੀ ਫਾਰਮ, ਜਿੱਥੇ ਪਈ ਵੀਕਐਂਡ ਤੇ ਬੱਲੇ ਬੱਲੇ ਕਰਵਾ ਛੱਡੀ ਤੁਸੀਂ ਸਾਗ. ਉਨ੍ਹਾਂ ਨੇ ਇਕ ਡਾਲਰ ਦੀ ਗੁਸ਼ੀ ਲਾਈ ਸੀਗੀ, ਪਤਾ ਨੀ ਅਪਡੇਟ ਤਾਂ ਭੇਜੀ ਨਹੀਂ, ਪਰ ਤੁਸੀਂ ਜਾ ਕੇ ਸਵੇਰੇ ਕਰ ਲਿਓ ਗੱਲ. ਮੂਲੀਆਂ ਤਾਜ਼ਾ ਤਾਜ਼ਾ 5-7.5 ਡਾਲਰ ਦੀਆਂ ਤੇ ਬਲੈਕ ਬਿਊਟੀ 1 ਡਾਲਰ ਦਾ. ਐਗ ਪਲਾਂਟ ਸਟੀਲ ਸਰਬਲੋ ਪਿੱਤਲ ਤਾਂਬਾ ਮਿੱਟੀ ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਫੋਲਡਿੰਗ ਬੈਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਸਰੋਂ ਦਾ ਗੰਦਲਾਂ ਦਾ ਸਾਗ ਬਣਿਆ ਬਣਾਇਆ ਵਿਧ ਮੱਕੀ ਦੀ ਰੋਟੀ ਉਨ੍ਹਾਂ ਦੀ ਰਸੋਈ ਚੋਂ ਲੈ ਸਕਦੇ ਹੋ ਜਾਂ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਮਰਜ਼ੀ. ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਛੋਟੀਆਂ ਵੱਡੀਆਂ ਸ਼ਿਮਲਾ ਮਿਰਚਾਂ ਤੇ ਇਸ ਤੋਂ ਇਲਾਵਾ ਲਾਲ ਲਾਲ ਟਮਾਟਰ ਆਪਣੇ ਖੇਤਾਂ ਵਿਚ ਤਿਆਰ ਕੀਤੀਆਂ ਗਈਆਂ ਮੱਕੀ ਦੀਆਂ ਜਿਹੜੀਆਂ ਤੁਸੀਂ ਛਲੀਆਂ ਲੈਣੀਆਂ ਨੇ 12050 ਏਅਰਪੋਰਟ ਰੋਡ ਕੈਲੇਡਨ ਏਅਰਪੋਰਟ ਤੇ ਮੇਫੀਲਡ 12050 ਏਅਰਪੋਰਟ ਰੋਡ ਤੇ ਨੰਬਰ 905-840-9000. ਹੋਮਫਿਕਸ ਹਾਰਡਵੁੱਡ ਐਂਡ ਲਮੀਨਟ ਫਲੋਰਿੰਗ ਪੋਸ਼ਲਿਨ ਟਾਇਲ ਸੈਰਾਮਿਕ ਟਾਇਲ ਫਾਊਸਟਸ ਐਂਡ ਆਲ ਪਲੰਬਿੰਗ ਐਕਸੈਸਰੀ ਘਰ ਦੀਆਂ ਨੀਹਾਂ ਪੱਟਣ ਤੋਂ ਲੈ ਕੇ ਤੇ ਡੈਕੋਰੇਸ਼ਨ ਤੇ ਪੂਰੀ ਛੱਤ ਪਾਉਣ ਤੱਕ ਦਾ ਸਮਾਨ ਮਿਲੇਗਾ ਵਾਜਬ ਰੇਟ ਤੇ. If you need your home fix, visit Home Fix 2657 Dundas Street West, Mississauga, 20 Delta Park Boulevard, Brampton, number 905-796-2555. Infinity Tent and Decor Tent, Table, Chair, LED Dancing Floor, 360 Cameras, Flowers Decoration, Jumping Balloon Slide, much, much more. ਘਰ ਨੂੰ ਹੀ ਬੈਂਕਟ ਹਾਲ ਵਰਗਾ ਬਣਾ ਦਿੰਦੇ ਨੇ ਇਨਫਿਨਿਟੀ ਟੈਂਟ ਐਂਡ ਕੋਰ. ਕਾਲ ਦਿਲਪ੍ਰੀਤ ਬਲ 647-708-0079. ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਵੀ ਸੁੱਖਾ ਟੇਸੀ ਤੇ ਹੈਪੀ ਬੜਿਆਲ ਜੀ 14 ਵਰ੍ਹਿਆਂ ਦਾ ਐਕਸਪੀਰੀਅੰਸ ਤੁਹਾਡੇ ਕੋਲ ਹਾਜ਼ਰ ਹੈ. ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬਿਲਟ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ A-to-Z ਸਰਵਿਸ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਤੋਂ ਮਿਲਦੀ ਹੈ. ਵਧੇਰੇ ਜਾਣਕਾਰੀ ਲਈ 1 ਗੁੱਡ ਮਾਰਕ ਪਲੇਸ ਟੋਬੀਕੋ ਦੇ ਵਿਚ ਕਾਲ ਕਰ ਲਿਓ 647-706-9957 647-706-9257 ਅਤੇ ਟ੍ਰੈਫਿਕ ਕੋਡ ਐਡਵੋਕੇਟ ਜਲੇ ਜੇ ਕਲੋਟੀ ਸਾਹਿਬ ਆਲਸੋ ਸਪਾਂਸਰ ਦਿਸ ਪ੍ਰੋਗਰਾਮ. ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇਨਸ਼ੋਰੈਂਸ ਲਿਕੋ ਲਾਇਸੈਂਸ ਐਕਟ ਔਰ MTO ਓਫੈਂਸ ਸੀਵੀਅਰ ਓਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ 7920 Horontero Street, unit number 43. Number to call 416-716-3461-416-734-34 NRI Marriage Bureau, apne bachche bachi waste rishta labh rahe ho. Har jaat, har mazhab, har dharm de rishtiyan layi. NRI Marriage Bureau, 647-888-6000 te call kiti ja sakdi hai. Best renovation, sardiyan aun to pehla apne ghar di ਬੇਸਮੈਂਟ ਦੇ ਵਿਚ ਜ਼ਰੂਰ ਚੱਕਰ ਮਾਰੋ ਵੀਕ ਡੇ ਵੀਕਐਂਡ ਤੇ ਜਦੋਂ ਟਾਈਮ ਲੱਗੇ ਨੁਕਰਾਂ ਚ ਦੁਆਰਾਂ ਤੇ ਜੇਕਰ ਡਰਾਈਵਾਲ ਸਿਲੀ ਸਿਲੀ ਲੱਗ ਰਹੀ ਹੈ ਤਾਂ ਕੁਛ ਗੜਬੜ ਹੈ. ਬੈਸਟ ਰੈਨੋਵੇਸ਼ਨ ਉਹ ਗੜਬੜ ਸਦਾ ਵਾਸਤੇ ਦੂਰ ਕਰ ਦੇਣਗੇ ਭਾਵੇਂ ਲੀਕੇਜ ਹੋ ਰਹੀ ਹੈ. ਪ੍ਰੋਫੈਸ਼ਨਲ ਇਪੋਕਸੀ ਇੰਜੈਕਸ਼ਨ ਹੈ ਜਿਹੜਾ ਪਾਉਂਦੇ ਨੇ ਤੇ ਉਹਦੇ ਲਈ ਸਦਾ ਸਦਾ ਵਾਸਤੇ ਤਰੇੜਾਂ ਲੱਭਣੀਆਂ ਪਹਿਲਾਂ ਟੀਕਾ ਐਵੇਂ ਨਹੀਂ ਕੰਧਾਂ ਚ ਲੱਗ ਜਾਂਦਾ ਪਹਿਲਾਂ ਡਾਇਗਨੋਜ਼ ਕਰਨਾ ਪੈਂਦਾ. ਬੈਸਟ ਰੈਨੋਵੇਸ਼ਨ ਦਾ ਕੰਮ ਹੀ ਹੈ 25 ਸਾਲ ਦੀ ਵਾਰੰਟੀ ਇਸ ਤੋਂ ਇਲਾਵਾ ਵਰਕ ਪਰਮਿਟ ਲੈ ਕੇ ਕੰਪਲੀਟ ਕੋਈ ਬੇਸਮੈਂਟ ਦਾ ਕੰਮ ਕਰਾਉਣਾ ਵਿੰਡੋ ਡਰੇਨ ਕਰਾਉਣੀ ਹੈ ਵਿੰਡੋ ਇੰਸਟਾਲ ਕਰਾਉਣੀ ਨੇ ਨਿਊ ਸਾਈਡ ਐਂਟਰਸ ਡੋਰ ਕਰਾਉਣੀ ਹੈ ਕੌਂਕਰੀਟ ਦੇ ਸਟੈਪ ਅਤੇ ਪੈਟੀਓ ਐਕਸਟੀਰੀਅਰ ਵਰਕ ਲਈ ਕਾਲ ਕਰ ਲਿਓ ਬਾਈ ਸਤਵਿੰਦਰ ਸਿੰਘ 416-455-4165. ਤੁਹਾਡਾ ਵਪਾਰ ਹੈ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਓਨਟੇਰੀਓ ਦੇ GTA ਦੇ ਵਿਚ ਵੱਖ ਵੱਖ ਹਲਕਿਆਂ ਦੇ ਸੁਣਿਆ ਜਾਣ ਵਾਲਾ 1320 meter ਬੈਂਡ ਜਿਹਦੇ ਚ ਸ਼ੁਰੂਆਤ ਹੋ ਗਈ ਹੈ ਜੀ. ਕੁਝ ਨਾਂ ਸਾਡੇ ਕੋਲ ਹੋਰ ਨੇ ਅਜੇ ਜੱਕੋ ਤੱਕੀ ਵਾਲੇ ਵੀ ਚਿਹਰੇ ਨੇ ਕੁਝ ਤੇ ਕੁਝ ਸੀਟਾਂ ਮੱਲ ਚੁੱਕੇ ਨੇ. ਜਿਉਂ ਜਿਉਂ ਉਨ੍ਹਾਂ ਨੇ ਸਾਨੂੰ ਪੇਪਰ ਦੇ ਦਿੱਤੇ ਅਸੀਂ ਤਿਉਂ ਤਿਉਂ ਅਨਾਊਂਸ ਕਰਨਾ ਸ਼ੁਰੂ ਕਰ ਦੇਵਾਂਗੇ. ਅੱਜ ਬਾਜੀ ਮਾਰੀ ਹੈ ਮੇਰੇ ਵੀਰ ਬਿਰਦੀ ਸਾਹਿਬ ਅਤੇ ਆਲੂ ਵਾਲੇ ਸਾਹਿਬ ਨੇ. ਰੇਡੀਓ ਸਰਖਾਬ ਜੋ ਐਵਰੀ ਸੈਟਰਡੇ ਸੰਡੇ ਤੁਸੀਂ ਇਸ ਚੈਨਲ ਤੇ ਸੁਣਦਾ ਸੀ ਉਹ 12 ਵਜੇ ਤੋਂ ਲੈ ਕੇ 1 ਵਜੇ ਤੱਕ ਨੈਗਰਾ ਫਾਲ ਤੋਂ ਬਫਲੋ ਸੈਂਟ ਕੇਥਰੀਨ ਬਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬ੍ਰੈਂਪਟਨ ਵਾਨ ਮੇਜਰ ਮੈਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਕਮ ਪਿਕਰੀ ਏਜਸ ਗੋਲਫ ਅਰੋੜਾ ਸਾਈਡ ਤੋਂ ਲੈ ਕੇ ਨਿਊ ਮਾਰਕੀਟ ਓਰੇਲੀਆ ਤੋਂ 35 ਕਿਲੋਮੀਟਰ ਦੂਰ ਅਤੇ ਔਰੰਜਵਿਲ ਜਾਂਦੇ ਹੋਏ ਸਾਡੇ ਵੀਰ ਅੱਜ ਜਗਤਾਰ ਨਿੱਜਰ ਨੇ ਦੱਸਿਆ ਕਿ ਕਿਚਨ ਵਾਲੇ ਪਾਸੇ ਵੀ ਢਲੀ ਵਾਂਗੂ ਟਣਕ ਰਿਹਾ ਸੀ। ਸੋ ਰਾਤ ਨੂੰ ਸਾਨੂੰ ਪਤਾ ਮੇਰਾ ਜਿਹੜਾ ਸ਼ੋਅ ਹੈ 8:30 ਵਜੇ ਤੋਂ ਬਾਅਦ ਇਹ ਥੋੜੀ ਢਲੀ ਢਿੱਲੀ ਪੈ ਜਾਂਦੀ ਹੈ, ਪਰ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਪਾਰਟ ਆਨ ਦੀ ਵੇ ਹੈ, ਜਿੱਦਣ ਇਹਨੇ ਇੰਸਟਾਲ ਕਰ ਲਿਆ ਫਿਰ ਦੱਸਾਂਗੇ ਤੁਹਾਨੂੰ ਕਿ ਪੁੱਛਾਂਗੇ ਤੁਹਾਨੂੰ ਕਿ ਕਿੱਥੋਂ ਤੱਕ ਸੁਣਦਾ ਤੇ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਓ। ਸੋ ਥੋੜਾ ਜਿਹਾ ਇੰਤਜ਼ਾਰ ਕਰੋ, ਜਿਨ੍ਹਾਂ ਨੂੰ ਡਿਸਟਰਬੈਂਸ ਹੁੰਦੀ ਹੈ 8:30 ਵਜੇ ਤੋਂ ਬਾਅਦ ਅਸੀਂ ਉਹਨਾਂ ਦੇ ਕੋਲੋਂ ਖਿਮਾ ਤੇ ਜਾਚਕ ਹਾਂ। ਸੋ ਰੇਡੀਓ ਸੁਰਖਾ ਐਵਰੀ ਸੈਟਰਡੇ ਸੰਡੇ 12 ਤੋਂ ਲੈ ਕੇ 1 ਵਜੇ ਤੱਕ ਇਨ੍ਹਾਂ ਹਲਕਿਆਂ ਦੇ ਵਿਚ ਸੁਣਿਆ ਜਾਇਆ ਕਰੇਗਾ। 3 ਅਕਤੂਬਰ ਤੋਂ ਤੁਸੀਂ ਉਨ੍ਹਾਂ ਨੂੰ ਸੁਣਨਾ ਆਰੰਭ ਕਰਨਾ। ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਸਾਡੇ ਵੀਰ ਆਲੂਵਾਲੇ ਸਾਹਿਬ ਤੇ ਸਰਦਾਰ ਪਰਮਜੀਤ ਸਿੰਘ ਜੀ। ਬਿਰਦੀ ਨੌਲੇਜੇਬਲ ਹੁੰਦਾ, ਇਨਫੋਰਮੇਸ਼ਨ ਭਰਪੂਰ ਹੁੰਦਾ, ਸਮਾਂ ਉਨ੍ਹਾਂ ਦਾ ਵਧੇਗਾ, ਇਹ ਮੇਰਾ ਤੁਹਾਡੇ ਨਾਲ ਵਾਅਦਾ। ਪਰੰਤੂ ਹੁਣ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320
1: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਦੇ ਵਿਚ ਲੋਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ। ਇਲੋਨ ਮਸਕ ਦੀ ਕੰਪਨੀ ਸਪੇਸ ਐਕਸ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਸਟਾਰਸ਼ਿਪ ਲਾਂਚ ਹੋ ਗਿਆ। ਇਹ ਸਟਾਰਸ਼ਿਪ ਦਾ 14ਵਾਂ ਟੈਸਟ ਦਸਿਆ ਜਾ ਰਿਹਾ। ਇਹ ਪਹਿਲੀ ਵਾਰ ਹੈ ਕਿ ਜਦੋਂ ਸਟਾਰਸ਼ਿਪ ਨੂੰ ਧਰਤੀ ਦੇ ਆਰਬਿਟ ਦੇ ਵਿਚ ਭੇਜਿਆ ਗਿਆ, ਜਿੱਥੇ ਧਰਤੀ ਦੇ 6 ਚੱਕਰ ਲਗਾਏਗਾ ਤੇ ਸੈਟੇਲਾਈਟ ਛੱਡੇਗਾ। ਇਸ ਤੋਂ ਬਾਅਦ ਇਹ ਚਿਲੀ ਦੇ ਨੇੜੇ ਸਮੁੰਦਰ ਵਿਚ ਲੈਂਡ ਕਰੇਗਾ। ਇਸ ਮਿਸ਼ਨ ਵਿਚ ਸਟਾਰਸ਼ਿਪ ਜ਼ਮੀਨ ਤੋਂ ਲਗਭਗ 275 ਕਿਲੋਮੀਟਰ ਦੀ ਉਚਾਈ ਤੇ ਉਡਾਰੀ ਭਰੇਗਾ। ਲਗਭਗ 10 ਘੰਟੇ ਲੰਬੇ ਸਫ਼ਰ ਵਿਚ ਇਹ ਧਰਤੀ ਦੇ ਪੂਰੇ 6 ਚੱਕਰ ਕੱਟੇਗਾ। ਮਿਸ਼ਨ ਖਤਮ ਹੋਣ ਤੋਂ ਬਾਅਦ ਵਿਚ ਰਾਕਟ, ਜਿਵੇਂ ਤੁਹਾਨੂੰ ਦਸਿਆ ਕਿ ਚਿਲੀ ਨੇੜੇ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਸੁਰੱਖਿਅਤ ਪਾਣੀ ਤੇ ਲੈਂਡ ਕਰੇਗਾ। ਉਧਰ ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਸਿੱਖ ਆਨੰਦ ਕਾਰਜ ਬਿੱਲ ਤੇ 2026 ਤੇ ਕਾਨੂੰਨ ਘਾੜਿਆਂ ਸਰਕਾਰੀ ਅਧਿਕਾਰੀਆਂ ਤੇ ਸਿੱਖ ਨੁਮਾਇੰਦਿਆਂ ਨੇ ਕੀਤੀ ਵਿਚਾਰ ਚਰਚਾ। ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟ ਗਿਣਤੀ ਬਾਰੇ ਸੰਸਦੀ ਕੌਕਸ ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਨੇ ਕਿਹਾ ਹੈ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜੂਰੀ ਤੋਂ ਬਾਅਦ ਬਿੱਲ ਕੈਬਨਿਟ ਮੰਤਰੀ ਅਤੇ ਕੈਬਨਿਟ ਤੇ ਫਿਰ ਵਿਧਾਨ ਸਭਾ ਦੇ ਵਿਚ ਪੇਸ਼ ਕੀਤਾ ਜਾਵੇਗਾ। ਪਰਿਵਾਰਕ ਕਾਨੂੰਨ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸੈਯਦ ਉਰ ਰਹਿਮਾਨ ਨੇ ਵਿਧਾਨਕ ਅਮਲ ਬਾਰੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਹੈ। ਔਰ ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਅਤੇ ਮੀਟਿੰਗ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਦਸਿਆ ਗਿਆ ਹੈ ਕਿ ਪ੍ਰਸਤਾਵਿਤ ਬਿੱਲ ਆਨੰਦ ਜਿਹੜਾ ਹੈ ਮੈਰਿਜ ਐਕਟ 1909 ਤੋਂ ਹੋਰ ਸਖ਼ਤ ਹੋਵੇਗਾ। ਵਿਆਹ ਲਈ ਲੜਕੀ ਅਤੇ ਲੜਕੇ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਜ਼ਰੂਰੀ ਹੈ ਅਤੇ ਦੋਵਾਂ ਦੀ ਆਜ਼ਾਦ ਸਹਿਮਤੀ ਲਾਜ਼ਮੀ ਹੈ। ਧੱਕੇ, ਧੋਖੇ ਜਾਂ ਕਿਸੇ ਪ੍ਰਭਾਵ ਹੇਠ ਵਿਆਹ ਦੀ ਦਿੱਤੀ ਗਈ ਸਹਿਮਤੀ ਨੂੰ ਵਾਜਬ ਨਹੀਂ ਸਮਝਿਆ ਜਾਵੇਗਾ। ਸਰਟੀਫਿਕੇਟ ਮਿਲਣ ਨਾਲ ਵਿਆਹ ਨੂੰ ਜਾਇਜ਼ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇਗਾ, ਜਿਸ ਨਾਲ ਵਿਰਸੇ, ਜਾਨਸ਼ੀਨ ਅਤੇ ਸਰਪ੍ਰਸਤੀ ਦੇ ਅਧਿਕਾਰ ਵੀ ਮਿਲਣਗੇ। ਵਿਆਹ ਨਾਲ ਜੁੜੇ ਵਿਵਾਦਾਂ, ਤਲਾਕ ਅਤੇ ਸੁਲਾ ਸਫਾਈ ਦੇ ਮਾਮਲੇ ਪਰਿਵਾਰਕ ਅਦਾਲਤਾਂ ਚੋਂ ਨਿਬੇੜੇ ਜਾਣਗੇ। ਸਿੱਖਾਂ ਦੇ ਆਗੂ ਗੁਰਪਾਲ ਸਿੰਘ ਅਤੇ ਅਸਕਰ ਪਰਵੇਜ਼ ਨੇ ਇਸ ਕਦਮ ਨੂੰ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਪੂਰਤੀ ਦਸਿਆ। ਉਧਰ ਯੂਕੇ ਹਵਾਈ ਸੈਨਾ ਦੇ ਅੱਡੇ ਤੇ ਹਮਲੇ ਦੀ ਸਾਜਿਸ਼ ਬੇਨਕਾਬ ਦੋਸ਼ ਵਿਚ 5 ਬ੍ਰਿਟਿਸ਼ ਨਾਗਰ ਗ੍ਰਿਫ਼ਤਾਰ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਨੇ ਕਿਹਾ ਹੈ ਕਿ ਰਾਇਲ ਏਅਰ ਫੋਰਸ ਦੇ ਅੱਡੇ ਤੇ ਵਿਸਫੋਟਕ ਨਾਲ ਹਮਲੇ ਦੀ ਸਾਜਿਸ਼ ਦੇ ਮਾਮਲੇ ਵਿਚ ਅੱਤਵਾਦ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਹਨ। ਵੈਲਫੋਰਡ ਦੀ ਇਕ ਸਥਾਨਕ ਜਿਹੜਾ ਹੈ ਮਹਿਲਾ ਕਿਸਾਨ ਜੋ ਖੇਤੀ ਕਰਦੀ ਹੈ, ਉਸਨੇ ਅੱਜ ਪੱਤਰਕਾਰਾਂ ਨੂੰ ਦਸਿਆ ਕਿ ਦਰਖਤਾਂ ਦੇ ਕੋਲ ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇਕ ਵੱਡਾ ਸਮੂਹ ਉਸਨੇ ਦੇਖਿਆ, ਦੇ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਮਿਲੀ ਹੈ। ਮਹਿਲਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮੇਰੇ 999 ਤੇ ਕੀਤੇ ਗਏ ਫੋਨ ਨੇ ਉਨ੍ਹਾਂ ਦੇ ਮਨਸੂਬਿਆਂ ਤੇ ਫਾਣੀ ਫੇਰ ਦਿੱਤਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਸਾਡੇ ਹਵਾਈ ਸੈਨਾ ਭਾਬੇਸ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ਦੀ ਜਾਂਚ ਬ੍ਰਿਟਿਸ਼ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਾ ਬਹੁਤ ਲਾਭਕ ਰਿਹਾ ਹੈ। ਯੂਨਾਈਨ ਐਕਰੋਪਲਿਸ ਨੇੜੇ ਧਮਾਕੇ ਕਾਰਨ ਡਿੱਗਣ ਦੌਰਾਨ 4 ਅਮਰੀਕੀਆਂ ਦੀ ਮੌਤ ਹੋਣ ਦੀ ਖਬਰ ਹੈ। ਜਿਨ੍ਹਾਂ ਦੀ ਰਾਜਧਾਨੀ ਦੀ ਸੈਰ ਸਪਾਟਾ ਖੇਤਰ ਪਲਾਕਾ ਵਿਚ ਪ੍ਰਾਚੀਨ ਐਕਰੋਪੋਲਿਸ ਦੇ ਨੇੜੇ ਇਹ ਧਮਾਕੇ ਵਿਚ ਡਿੱਗੀ ਇਮਾਰਤ ਦੇ ਮਲਬੇ ਵਿਚੋਂ 6 ਲਾਸ਼ਾਂ ਬਰਾਮਦ ਹੋਈਆਂ ਨੇ, ਜਿਨ੍ਹਾਂ ਵਿਚ 2 ਪੁਰਸ਼ ਅਤੇ 2 ਮਹਿਲਾਵਾਂ ਵੀ ਦੱਸੀਆਂ ਜਾ ਰਹੀਆਂ ਨੇ। ਉਧਰ ਰੂਸ ਅਤੇ ਯੂਕਰੇਨ ਵਿਚਾਲੇ ਹਵਾਈ ਹਮਲੇ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 10 ਲੋਕਾਂ ਦੀ ਮੌਤ। ਰੂਸ ਨੇ ਯੂਕਰੇਨ ਤੇ ਕਰੂਜ਼ ਅਤੇ ਬਲੈਸਟਿਕ ਮਿਜ਼ਾਈਲਾਂ ਭਾਵ ਸ਼ਕਤੀਸ਼ਾਲੀ ਗਲਾਈਡ ਬੰਬਾਂ ਅਤੇ ਜੈੱਟ ਸੰਚਾਲਿਤ ਡਰੋਨਾਂ ਨਾਲ ਹਮਲੇ ਕੀਤੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਇਹ ਜ਼ਰੂਰੀ ਹੈ ਕਿ ਸਾਡੇ ਸਹਿਯੋਗੀ ਇਹ ਨਾ ਭੁੱਲਣ ਕਿ ਰੂਸ ਹਰ ਰੋਜ਼ ਹਮਲੇ ਤੇਜ਼ ਕਰ ਰਿਹਾ ਹੈ। ਉਧਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ ਭਾਰਤ ਲਿਆਉਣ ਬਾਰੇ ਇਕ ਜਿਹੜਾ ਹੈ ਸੈਂਟਰ ਗੌਰਮੈਂਟ ਨੂੰ ਨੋਟਿਸ। ਭਾਰਤੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਧੀ ਅਨੀਤਾ ਬੋਸ ਦੀ ਉਸ ਪਟੀਸ਼ਨ ਤੇ ਜਵਾਬ ਦਾਖਲ ਕਰਨ ਦੀ 4 ਹਫ਼ਤਿਆਂ ਦਾ ਸਮਾਂ ਦਿੱਤਾ, ਜਿਸ ਚੋਂ ਟੋਕੀਓ ਦੇ ਅਰੋਕੋਜੀ ਮੰਦਰ ਤੋਂ ਨੇਤਾ ਜੀ ਦੀਆਂ ਅਸਥੀਆਂ ਭਾਰਤ ਵਾਪਸ ਲਿਆਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ ਐਸ਼ਵਰਿਆ ਭਾਟੀ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਇਹ ਸਮਾਂ ਦਿੱਤਾ। ਇਸ ਤੋਂ ਪਹਿਲਾਂ 11 ਅਗਸਤ ਨੂੰ ਸਿਖਰ ਲਈ ਅਦਾਲਤ ਨੇ ਇਸ ਮਾਮਲੇ ਚੋਂ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਸੀ। ਸੁਣਵਾਈ ਦੌਰਾਨ ਅਨੀਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਉਸ ਅਰਜ਼ੀ ਦਾ ਸਖ਼ਤ ਵਿਰੋਧ ਕੀਤਾ, ਜਿਸ ਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਨੀਤਾ ਦੇ ਨੇਤਾ ਜੀ ਦੀ ਧੀ ਹੋਣ ਦਾ ਕੋਈ ਪੁਖਤਾ ਰਿਕਾਰਡ ਮੌਜੂਦ ਨਹੀਂ ਹੈ। ਉਧਰ NIA ਅਦਾਲਤ ਨੇ ISIS ਦੇ 4 ਮੈਂਬਰਾਂ ਨੂੰ ਸੁਣਾਈ ਸਜ਼ਾ। 3 ਦੋਸ਼ੀਆਂ ਨੂੰ 6-6 ਸਾਲ ਅਤੇ 1 ਨੂੰ 5 ਸਾਲ ਦੀ ਸਖ਼ਤ ਕੈਦ। ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਪ੍ਰਚਾਰ ਕਰਨ ਦਾ ਸੀ ਮਾਮਲਾ। ਦਿੱਲੀ ਦੀ ਇਕ ਵਿਸ਼ੇਸ਼ NIA ਅਦਾਲਤ ਨੇ ਅੱਜ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ ਦੇ 4 ਮੈਂਬਰਾਂ ਨੂੰ ਵਾਇਸ ਆਫ ਹਿੰਦ ਅੱਤਵਾਦੀ ਸਾਜਿਸ਼ ਮਾਮਲੇ ਵਿਚ ਇਹ ਸਜ਼ਾ ਸੁਣਾਈ ਹੈ। ਤੁਸੀਂ ਇਸ ਵਕਤ ਖ਼ਬਰਾਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਰਾਹੀਂ ਇਹ ਖ਼ਬਰਾਂ ਤੁਹਾਡੀ ਨਜ਼ਰ ਕੀਤੀਆਂ ਜਾ ਰਹੀਆਂ ਨੇ। ਮੈਂ ਹਾਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੌਇਸ ਆਫ ਸਿਟੀ 13:20 AM ਤੇ ਤੁਸੀਂ ਐਵਰੀ ਡੇ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਾਮ ਨੂੰ 6 ਤੋਂ 9 ਅਤੇ CGMR 13:20 AM ਤੇ ਅਕਤੂਬਰ 3 ਤੋਂ ਰੇਡੀਓ ਸਰਖਾਬ ਐਵਰੀ ਸੈਟਰਡੇ ਸੰਡੇ। ਵੀਰ ਗੁਰਵਿੰਦਰ ਆਲੂ ਵਾਲੇ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਹਫ਼ਤੇ ਚ 2 ਦਿਨ ਸੈਟਰਡੇ ਸੰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਹਾਜ਼ਰ ਹੋਇਆ ਕਰਨਗੇ। ਪ੍ਰੋਗਰਾਮ ਜ਼ਰੂਰ ਸੁਣਨਾ। ਨੇਪਾਲ ਚੋਂ ਕੁਝ ਹੀ ਸੈਕਿੰਡ ਚ ਢਹਿ ਗਿਆ ਪਲਾੜ। ਨੇਪਾਲ ਦੀ ਬਾਂਗਲੁੰਗ ਜ਼ਿਲ੍ਹੇ ਵਿਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 10 ਲੋਕ ਮਾਰੇ ਗਏ ਨੇ ਅਤੇ 1 ਵਿਅਕਤੀ ਲਾਪਤਾ ਦਸਿਆ ਜਾ ਰਿਹੈ। ਬੰਗਲੁਰੂ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇ ਇਹ ਖੁਦ ਜਾਣਕਾਰੀ ਦਿੱਤੀ ਹੈ। ਉਧਰ 20 ਸਾਲਾਂ ਤੋਂ ਖਾਣ ਦਾ ਕਚਰਾ ਸੁੱਟੇ ਜਾਣ ਕਾਰਨ ਚੀਨ ਦੀ ਮਹਾਨ ਕੰਧ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਆਈਆਂ ਨੇ। ਕੰਧ ਨੂੰ ਨੁਕਸਾਨ ਪਹੁੰਚਾਉਣ ਦੀ ਸ਼ੁਰੂਆਤ 2007 ਚ ਹੋਈ ਸੀ ਜਦੋਂ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੀ ਕੰਪਨੀ ਨਿੰਗਵੋ ਚਾਓਕਾਈ ਕੋਲ ਇੰਡਸਟਰੀ ਦੇ ਖਾਣ ਦੇ ਕਚਰੇ ਨੂੰ ਠਿਕਾਣੇ ਲਾਉਣ ਲਈ ਇਸ ਢਾਂਚੇ ਦੇ ਵਿਚਕਾਰੋਂ ਤੋੜਫੋੜ ਕੀਤੀ ਗਈ ਸੀ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਿਡ ਟਰਮ ਚੋਣਾਂ ਤੋਂ ਪਹਿਲਾਂ ਇਰਾਨ ਤੇ ਨਵੇਂ ਅਮਰੀਕੀ ਫੌਜੀ ਹਮਲਿਆਂ ਦੀ ਸੰਭਾਵਨਾ ਤੋਂ ਕੋਰਾ ਇਨਕਾਰ ਕਰ ਦਿੱਤਾ ਉਹ ਕਹਿੰਦੇ ਕਿ ਹਮਲੇ ਹੋਣਗੇ। ਜੰਗ ਅਤੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ, ਇਰਾਨ ਦਾ ਨਵਾਂ ਪ੍ਰਸਤਾਵ ਟਰੰਪ ਨੂੰ ਨਹੀਂ ਮਨਜੂਰ। ਵਾਈਟ ਹਾਊਸ ਤੋਂ ਇਲੋਨੋਇਸ ਦੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਮੁੜ ਕਿਹਾ ਜਿਵੇਂ ਹੀ ਇਰਾਨ ਹਾਰ ਮੰਨ ਲਵੇਗਾ ਤੇ ਜੰਗ ਖਤਮ ਹੋਵੇਗੀ, ਜੋ ਬਹੁਤ ਜਲਦ ਹੋਣ ਵਾਲਾ। ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਆ ਜਾਣਗੀਆਂ। ਰਾਸ਼ਟਰਪਤੀ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਹਫ਼ਤੇ ਇਰਾਨ ਨਾਲ ਹੋਰ ਗੱਲਬਾਤ ਹੋ ਸਕਦੀ ਏ, ਪਰ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਤਹਿਰਾਨ ਦਾ ਤਾਜ਼ਾ ਪ੍ਰਸਤਾਵ ਵਾਸ਼ਿੰਗਟਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਨ ਨੇ ਕਿਹਾ ਹੈ ਕਿ ਤਹਿਰਾਨ ਗੱਲਬਾਤ ਚ ਸ਼ਾਮਲ ਹੋਇਆ ਤੇ ਆਪਣੇ ਪਰਮਾਣੂ ਪ੍ਰੋਗਰਾਮਾਂ ਦੀਆਂ ਸੀਮਾਵਾਂ ਤੇ ਚਰਚਾ ਕਰਨ ਲਈ ਤਿਆਰ ਹੈ। ਉਧਰ UPI ਲੈਣ ਦੇਣ ਦੇ ਵਿਚ ਭਾਰਤ ਚ ਖਰਚੇ ਵਿਰੁੱਧ ਪਟੀਸ਼ਨ ਤੇ ਭਾਰਤੀ ਸੁਪਰੀਮ ਕੋਰਟ ਵੱਲੋਂ ਕੇਂਦਰ ਅਤੇ ਹੋਰਾਂ ਨੂੰ ਨੋਟਿਸ। ਸੁਪਰੀਮ ਕੋਰਟ ਨੇ 2000 ਰੁਪਏ ਤੋਂ ਵੱਧ ਦੇ ਨਿਰਯਾਤ UPI ਪਰਸਨਲ ਟੂ ਪਰਸਨ ਮਰਚੈਂਟ ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਭਾਰਤੀ ਕੇਂਦਰ ਸਰਕਾਰ ਅਤੇ ਹੋਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜਮਾਲਿਆ ਬਾਗਜੀ ਅਤੇ 20 ਮੋੜਾਂ ਦੀ ਬੈਂਚ ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਰਾਜੀ ਹੋ ਗਈ ਹੈ ਅਤੇ ਕੇਂਦਰ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਹੋਰਾਂ ਨੂੰ 4 ਹਫ਼ਤਿਆਂ ਦੇ ਅੰਦਰ ਆਪਣੇ ਜਵਾਬੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਖ਼ਬਰਾਂ ਨੂੰ ਇੱਥੇ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿਚ ਅਗਲੀਆਂ ਖ਼ਬਰਾਂ ਰੀਮਾ ਗੁਗਲਾਨੀ ਜੀ ਹਾਜ਼ਰ ਹੋਣਗੇ ਲੈ ਕੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮਿੰਟੂ ਗੁਰਸਰੀਆ ਜੀ ਤੇ ਹਿੰਦੀ ਸਮਾਚਾਰ, ਮੈਡਮ ਮੰਜੂ ਸਿੱਕਾ ਜੀ ਪੇਸ਼ ਕਰਨਗੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਉਹਨੇ ਵਾਪਸ ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: Real news, real impact, showing you real world. CJMR 1320. CJMR 1320. The voice of the city. Real news, real impact, showing you real world. CJMR 1320. CJMR 1320. The voice of the city.
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: 10 & 410 ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
5: ਓ ਨਾ ਜੀ,
6: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
4: ਆਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ,
7: ਅਵੇਲੇਬਲ ਐਟ ਆਲ 3 ਲੋਕੇਸ਼ਨਸ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165, ਸਮੋਸਾ ਐਂਡ ਸਵੀਟ ਫੈਕਟਰੀ।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
9: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
8: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
2: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਘ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
10: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲੋਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-688-8956 ਜਾਂ 416-474-6836। ਓਰਕਲ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
5: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏਬਰਾਮਟਨ ਕਾਲ 905-928-8557 Anaj Mart.
11: You're listening to CNN Toronto, Chawla News Network Toronto.
12: Shahar di awaaz, dilan di pukar. Your city, your voice, your radio star. Aa gaya fer to ek vaar tuhanda apna CJMR 1320.
13: इलेक्ट्रॉनिक्स दी मार्केट दे विच मशहूर नाम टॉप च्वाइस इलेक्ट्रॉनिक्स इत्थों तुसी हर कंपनी दे हर साइज दा टेलीविजन फ्रिज स्टोव डिशवाशर लॉन्ड्री ली वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो डिलीवरी ऑन टाइम लैण लई चेती रखो टॉप च्वाइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन नंबर 905-799-0045 Top Choice Electronics.
14: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
15: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
16: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
17: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ ਯੂਨਿਟ 10।
18: ਆਪਣੀ ਛੱਤ ਦਾ ਸੁੱਖ ਸਭ ਤੋਂ ਵੱਡਾ ਸੁੱਖ ਹੁੰਦਾ, ਛੋਟਾ ਜਾਂ ਵੱਡਾ, ਘਰ ਤਾਂ ਘਰ ਹੀ ਹੁੰਦਾ। ਅਸੀਂ ਆਪਣਾ ਘਰ ਵੇਚਣਾ ਤਾਂ ਚਾਹੁੰਦੇ ਹਾਂ, ਪਰ ਸਹੀ ਡੀਲ ਤੇ ਓਨੈਸਟ ਸੇਲਸ ਡੀਲਰ ਮਿਲੇ ਤਾਂ ਨਾ। ਓਨੈਸਟ ਸੇਲਸ ਡੀਲਰ ਮਿਲੇ ਤਾਂ ਨਾ
19: ਹੈ ਨਾ ਤੁਹਾਡਾ ਆਪਣਾ ਅਰਸ਼ ਚਾਵਲਾ, ਜੋ ਵਰਲਡ ਵਾਈਡ ਅਵਾਰਡ ਵਿਨਿੰਗ ਬ੍ਰੋਕਰ ਨੇ ਇਹ ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਨੇ। ਇਹ ਸੇਲ ਐਂਡ ਪਰਚੇਸ ਦੋਨਾਂ ਚ ਦੇਣਗੇ ਬੈਸਟ ਡੀਲਸ, ਹੋਮ ਲੈਂਡ ਔਰ ਪ੍ਰੀ ਕੰਸਟਰਕਸ਼ਨ। ਖਰੀਦਣਾ ਜਾਂ ਵੇਚਣਾ ਹੋਵੇ ਤਾਂ ਬੇਝਿਜਕ ਕਾਲ ਕਰੋ 416-303-1515 ਔਰ ਵਿਜ਼ਿਟ arshchawla.com।

0: ਵਾਲੇ ਅਸ਼ੋਕ ਜੁਵਲਰ ਕੋਲ, ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵਰਾਇਟੀ ਦੇ ਗਹਿਣੇ ਨੇ ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
1: ਹਾਂ, ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
0: ਤੇ ਮੇਰੇ ਜੀਜੇ ਲਈ ਘੜੀ?
1: ਆਹੋ, ਅਸ਼ੋਕ ਜੁਵਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
0: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
2: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨੀ ਸੱਚੀ ਕੰਮ ਕਾਜ ਦਾ।
3: ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
4: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
3: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ, 6477080079।
5: ਵਿਸ਼ਵਾਸ ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ। ਬੈਰਿਸਟਰ ਸੋਲੀਸਿਟਰ ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 9052328700। ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ ਬੱਲੇ ਬੱਲੇ।
6: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਈ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ, ਤੋ ਯਹਾਂ ਆਈਏ। ਸਟੀਵਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈੱਟ ਹੋ, ਸੋਫਾ ਸੈੱਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ। 2575 ਸਟੀਲਜ਼ ਐਵੇਨਿਊ ਈਸਟ, ਬ੍ਰੈਮਟਨ, 9057900560। ਸਟੀਵਨਸ ਫਰਨੀਚਰ।
7: ਇਸ ਹਾਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ ਬਨਾਓ।

0: welding.
1: Mataru Welding. Wow. Moose bumper. Deer bumper. Diesel tank lock. Trailer ramp. Tire rack. Trailer repair. Aluminium plate bumper.
2: Call Sunny Mataru.
1: 647-63-55.
2: Mataru Welding. Unit 1, 98 Rutherford.
0: Mataru Welding. Mataru Welding.
3: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6548569
4: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-4506464
0: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
5: ਪੰਜਾਬੀ ਦਿਲ, ਅੰਗਰੇਜ਼ੀ ਵਾਈ, CJMR ਇਜ ਬੈਕ ਅਲਾਈਵ। CJMR 1320 ਆ ਗਿਆ ਓਏ, ਛਾ ਗਿਆ ਓਏ।
6: Real news, real impact, showing you real world. CJMR 1320, the voice of the city.
7: Unload.
8: Sun ke bhai.
9: CNN Toronto, Chawla News Network Toronto.

0: वेलकम बैक सी जमार 1320 एम चावला न्यूज नेटवर्क टोरंटो और प्रोग्राम की महफल दे विच पहुंच चुके ने मैडम अंजू सिक्का जी करदे स्वागत उस तो बाद खबरां दा विशेष बुलेटिन तां नाल साझा कीता जाएगा अंजू जी वेलकम
1: थैंक यू दिलबाग जी लिसनर्स व्यूअर्स मेरे वालों बहुत बहुत प्यार भेजी की सत श्री अकाल
0: चावला न्यूज नेटवर्क टोरंटो दिन ब दिन जिथो जिथो तुसीं सानू कॉल्स करदे हो असीं आप जी दा तहे दिल तों धन्नवाद करदे हां साढ़े अठ बजे थोड़ी बहुती डिस्टर्बेंस फिलहाल असी आप खुद भी थानू ਤੁਹਾਡੇ ਵੱਲੋਂ ਜਿਹੜੀਆਂ ਫੋਨ ਕਾਲਸ ਆਉਂਦੀਆਂ ਨੇ ਤੁਸੀਂ ਦੱਸ ਦਿਓ ਉਸ ਲਈ ਅਸੀਂ ਕਹਾਂਗੇ ਕਿ ਥੋੜਾ ਜਿਹਾ ਇੰਤਜ਼ਾਰ ਕਰੋ ਸਾਡੀ ਜਿਹੜੀ ਇੰਜੀਨੀਅਰਸ ਟੀਮ ਹੈ ਜਿਹੜੀ ਉਹ ਟਾਵਰ ਦੇ ਉੱਤੇ ਟੈਸਟਿੰਗ ਪੀਰੀਅਡ ਦੇ ਵਿੱਚ ਅਸੀਂ ਲੰਘ ਰਹੇ ਹਾਂ ਪਰ ਛੇਤੀ ਹੀ ਹੱਲ ਹੋਣ ਦੀ ਸੰਭਾਵਨਾ ਹੈ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੱਕ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹੈਮਿਲਟਨ ਮਿਲਟਨ ਮਿਸੀਸਾਗਾ ਬ੍ਰੈਂਪਟਨ ਵਾਨ ਮੇਜਰ ਮੈਕ ਕਿੰਗ ਸਿਟੀ ਤੋਂ ਇਲਾਵਾ ਇਹ ਬੈਰੀ ਸਾਈਡ ਤੋਂ ਵੀ ਕਾਲ ਆਈਆਂ ਨੇ ਸਕਾਰਬਰੋ ਮਾਰਕਮ ਦੀਆਂ ਗਲੀਆਂ ਦੇ ਵਿਚ ਗੂੰਜ ਰਿਹਾ ਤੇ ਇਸ ਤੋਂ ਇਲਾਵਾ ਪਿਕਰਿੰਗ ਏਜੈਕਸ ਤੇ ਗੋਲਫ ਦੀਆਂ ਗਲੀਆਂ ਤੇ ਅਰੋੜਾ ਸਾਈਡ ਤੋਂ ਨਿਊ ਮਾਰਕੀਟ ਓਰੀਲੀਆ ਸਾਈਡ ਤੋਂ 35 ਕਿਲੋਮੀਟਰ ਦੂਰ ਤੇ ਅੱਜ ਵੀਰ ਜਗਤਾਰ ਨਿੱਜੇ ਨੇ ਦਸਿਆ ਕਿ ਔਰੰਜ ਵੇਲ ਨੂੰ ਜਾਂਦਿਆਂ ਕਿਚਨਰ ਸਾਈਡ ਤੇ ਵੀ ਇਹ ਟਰੇ ਵਾਂਗੂ ਟਣਕ ਰਿਹਾ ਸੀ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਫੀਡਬੈਕ ਭੇਜਣ ਵਾਸਤੇ ਟੈਕਸਟ ਮੈਸੇਜ ਕਰੋਗੇ ਤਾਂ ਬੜਾ ਅੱਛਾ ਲੱਗੇਗਾ ਨੰਬਰ ਟੂ ਕਾਲ 4167177794 ਵੈਦਰ ਰਿਪੋਰਟ ਤੁਹਾਨੂੰ ਆਸਾਨੀ ਕਰਦੇ ਹਾਂ ਅੱਜ ਦੀ ਜਿਸ ਨੂੰ ਸਪਾਂਸਰ ਕਰਨਗੇ ਪੀਜ਼ਾ ਮਸ਼ੀਨ ਆਫਟਰ ਟੂ ਫਿਲੋਸਫਰ ਸਟੇਲ ਜਿਹੜੀ ਬ੍ਰੈਂਪਟਨ ਵਾਲੀ ਲੋਕੇਸ਼ਨ ਹੈ ਉਹਦੀ ਰੈਨੋਵੇਸ਼ਨ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਇਸ ਨੂੰ ਓਪਨ ਕਰਤਾ ਕੁਝ ਦਿਨ ਬੰਦ ਰਿਹਾ ਟੂ ਲਾਰਜ ਪੀਜ਼ਾਜ਼ ਵਿਦ ਫੋਰ ਟੋਪਿੰਗ ਤੁਹਾਡੇ ਮਨ ਪਾਉਂਦੀਆਂ ਟੂ ਡਿਪਿੰਗ ਸਾਸ $24 ਤੇ 99 ਸੈਂਟ ਦੇ ਵਿਚ ਟੂ ਲਾਰਜ ਪੀਜ਼ਾ ਇਸ ਲੋਕੇਸ਼ਨ ਤੋਂ ਪਿਕ ਕੀਤਾ ਜਾ ਸਕਦਾ ਨੰਬਰ 905-490-1222 ਵੈਦਰ ਰਿਪੋਰਟ ਸਪਾਂਸਰ ਬਾਏ
1: ਜੀ ਰਾਈਟ ਨਾਓ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਫੀਲਸ ਲਾਈਕ 19 ਕੱਲ ਦਾ ਹਾਈਐਸਟ 22 ਲੋਐਸਟ 14 ਹੋਏਗਾ ਕਲਾਉਡੀ ਡੇ ਐਂਡ ਦੈਨ ਆਫਟਰਨੂਨ ਦੇ ਵਿਚ
0: ਖਬਰਾਂ ਪੇਸ਼ ਕਰਾਂ ਅਗਲੇ ਹਿੱਸੇ ਦੀਆਂ ਜਿਸ ਨੂੰ ਰੀਮਾ ਗੁਗਲਾਨੀ ਲੈ ਕੇ ਹਾਜ਼ਰ ਹੋਣਗੇ ਅਕਤੂਬਰ ਅਸਰ ਚਰਨਜੀਤ ਸਿੰਘ ਜੋਗੀ ਲੈ ਕੇ ਹਾਜ਼ਰ ਹੋਣਗੇ ਅਕਤੂਬਰ 3 ਤੋਂ ਇਸ ਸੀਜਬਾਰ 1320 AM ਤੇ ਤੁਸੀਂ ਜਿੱਥੇ 10 ਤੋਂ 12 ਸਵੇਰੇ ਰੰਗਲਾ ਪੰਜਾਬ ਸੁਣਦੇ ਹੋ ਰਾਤ ਨੂੰ 6 ਤੋਂ 9 ਸੈਟਰਡੇ 1 ਤੋਂ 3 ਅਤੇ ਸੰਡੇ ਵੀ 1 ਤੋਂ 3 ਪਰੰਤੂ ਉਥੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੈਟਰਡੇ ਅਤੇ ਸੰਡੇ ਰੇਡੀਓ ਸਰਖਾਵ ਵੀਰ ਪਰਮਜੀਤ ਸਿੰਘ ਬਿਰਦੀ ਅਤੇ ਗੁਰਵਿੰਦਰ ਆਲੂ ਵਾਲੇ ਜੀ ਲੈ ਕਰਕੇ ਹਾਜ਼ਰ ਹੋਇਆ ਕਰਨਗੇ ਉਨ੍ਹਾਂ ਨੇ ਆਪਣੀਆਂ ਸੀਟਾਂ ਜਿਹੜੀਆਂ ਨੇ ਮਲਣੀਆਂ ਨੇ ਕੁਝ ਸਾਡੇ ਵੀਰ ਅਜੇ ਜੱਕੋ ਤੱਕੀ ਦੇ ਵਿਚ ਨੇ ਉਨ੍ਹਾਂ ਦਾ ਸਵਾਗਤ ਹੈ ਪਰੰਤੂ ਕੰਟਰੈਕਟ ਉਨ੍ਹਾਂ ਨੇ ਸਾਡੇ ਕੋਲ ਲਏ ਹੋਏ ਨੇ ਜਿਉਂ ਹੀ ਕੰਟਰੈਕਟ ਉਨ੍ਹਾਂ ਨੇ ਸਾਈਨ ਕਰਕੇ ਸਾਨੂੰ ਦੇ ਦਿੱਤੇ ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ ਵਾਲੀ ਗੱਲ ਹੈ ਜੋ ਚੜ ਗਿਆ ਸੋ ਚੜ ਗਿਆ ਜੋ ਮੁੜ ਕੇ ਕੋਈ ਸਵਾਰੀ ਉਤਰੂਗੀ ਤੇ ਫਿਰ ਬਹਿ ਜਾਵੇਗਾ ਵੱਖਰੀ ਗੱਲ ਹੈ ਪਰੰਤੂ ਇੰਨੀ ਵੱਡੀ ਤਾਦਾਦ ਦੇ ਵਿਚ ਇਨ੍ਹਾਂ ਏਰੀਆ ਦੇ ਵਿਚ ਕ੍ਰਿਸਟਲ ਕਲੀਅਰ ਪਹਿਲਾਂ ਗੇੜੀਆਂ ਸ਼ੇੜੀਆਂ ਕੱਢ ਕੇ ਵੇਖੋ ਚੈੱਕ ਕਰੋ ਕਿ ਵਾਕਈ ਆਉਂਦਾ ਅਸੀਂ ਕਿਤੇ ਉਦਾਂ ਤਾਂ ਨਹੀਂ ਬੋਲੀ ਜਾ ਰਹੇ ਹੋ ਸਕਦਾ ਡਿਸਟਰਬੈਂਸ ਆਉਂਦੀ ਮਾੜੀ ਮੋਟੀ ਏ ਐਮ ਚੈਨਲ ਨੂੰ ਆਉਂਦੀ ਹੈ ਪਰ ਬਹੁਤਾਤ ਦੇ ਵਿਚ ਜਿੰਨੇ ਸਰੋਤਿਆਂ ਨੇ ਸਾਨੂੰ ਦਸਿਆ ਉਨ੍ਹਾਂ ਦਾ ਧੰਨਵਾਦ ਕਿ ਇੱਥੇ ਕ੍ਰਿਸਟਲ ਕਲੀਅਰ ਚੱਲ ਰਿਹਾ ਹੈ ਸੋ ਪ੍ਰੋਗਰਾਮ ਨੂੰ ਤੁਸੀਂ ਇਸ ਵਕਤ ਸੁਣ ਰਹੇ ਹੋ ਲਓ ਫਿਰ ਪੇਸ਼ ਨੇ ਚੰਦ ਚੋਣਵੀਆਂ ਖਬਰਾਂ ਫਰੋਮ ਪੰਜਾਬ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਕੁਝ ਇਸ ਪ੍ਰਕਾਰ
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਤੁਸੀਂ ਸੁਣ ਰਹੇ ਹੋ ਸੀਜੇ ਐਮ ਆਰ 1320 ਤੇ ਰੰਗਲਾ ਪੰਜਾਬ ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਦੇ ਵਿਚ ਹੋਇਆ ਜਸ਼ਨ ਏ ਇਨਕਲਾਬ ਪ੍ਰੋਗਰਾਮ ਲੋਕੀ ਪਹੁੰਚੇ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ ਰਾਮਪਾਲ ਦੇ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਕੁਕਰਮ ਮਾਮਲਾ ਹੋਇਆ ਦਰਜ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰਾਜਾ ਸਾਂਸੀ ਤੋਂ 7ਵੀਂ ਵਾਰ ਆਪਣਾ ਉਮੀਦਵਾਰ ਐਲਾਨਿਆ ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਪੀਜ਼ੇ ਨਾਲੋਂ ਵੀ ਤੇਜ਼ ਹੋ ਰਹੀ ਹੈ ਨਸ਼ਿਆਂ ਦੀ ਹੋਮ ਡਿਲੀਵਰੀ ਹੁਣ ਖਬਰਾਂ ਤਫਸੀਲ ਦੇ ਨਾਲ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਲੁਧਿਆਣਾ ਦੇ ਵਿਚ ਕਰਵਾਇਆ ਗਿਆ ਜਸ਼ਨ ਏ ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ PAU ਗਰਾਊਂਡ ਤੋਂ ਸ਼ੁਰੂ ਹੋਇਆ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਕੋਈ 1 ਲੱਖ ਤੋਂ ਵੱਧ ਲੋਕ ਇਸ ਮੈਗਾ ਸਮਾਗਮ ਦੇ ਵਿਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਇਸ ਇਕੱਠ ਦਾ ਮੁੱਖ ਆਕਰਸ਼ਣ ਇਸ ਦਾ ਸਟੇਜ ਰਹੀ ਜਿਸ ਨੂੰ ਬਿਲਕੁਲ ਸ਼ਹੀਦ ਭਗਤ ਸਿੰਘ ਦੇ ਘਰ ਵਾਂਗੂ ਹੀ ਡਿਜ਼ਾਇਨ ਕੀਤਾ ਗਿਆ ਸੀ ਇਸ ਸਮਾਗਮ ਦੇ ਲਈ ਟ੍ਰੈਫਿਕ ਐਡਵਾਈਜ਼ਰੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਸੀ। ਲੋਕਾਂ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੀ। ਕਾਲੇ ਕੱਪੜੇ ਪਹਿਨਣ ਦੀ ਵੀ ਮਨਾਹੀ ਕਰ ਦਿੱਤੀ ਗਈ ਸੀ। ਪ੍ਰਸਿੱਧ ਕਲਾਕਾਰਾਂ ਵੱਲੋਂ ਦੇਸ਼ ਭਗਤੀ ਦੇ ਨਾਟਕ ਪੇਸ਼ ਕੀਤੇ ਗਏ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਪੀਲੇ ਕੱਪੜੇ, ਪੀਲਾ ਕੁੜਤਾ ਪਜਾਮਾ ਤੇ ਪੀਲੀ ਪੱਗ ਪਹਿਨਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਸੀ ਤਾਂ ਜੋ ਪੂਰਾ ਮੈਦਾਨ ਬਸੰਤੀ ਰੰਗਾਂ ਦੇ ਵਿਚ ਰੰਗਿਆ ਦਿਖਾਈ ਦੇਵੇ। ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ, ਬਸੰਤ ਕੌਰ ਤੇ ਪਰੀ ਪੰਦੇਰ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਸੋਨੀਪਤ ਵਿਚ ਰਾਮਪਾਲ ਦੇ ਸਤਲੋਕ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਛੇੜਛਾੜ ਦੇ ਦੋਸ਼ ਵਿਚ ਇਕ ਸੇਵਾਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੇਵਾਦਾਰ 4 ਦਿਨ ਪਹਿਲਾਂ ਹੀ ਇਸ ਆਸ਼ਰਮ ਦੇ ਵਿਚ ਆਇਆ ਸੀ। ਬੱਚਾ ਵੀ ਆਪਣੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਤੋਂ ਸੇਵਾ ਕਰਨ ਆਸ਼ਰਮ ਪਹੁੰਚਿਆ ਸੀ। ਇਹ ਘਟਨਾ 23 ਸਤੰਬਰ ਦੀ ਦੱਸੀ ਗਈ ਹੈ। ਘਟਨਾ ਤੋਂ ਬਾਅਦ ਆਸ਼ਰਮ ਤੋਂ ਹੀ ਕਿਸੇ ਨੇ ਡਾਇਲ 112 ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮਾਮਲਾ ਚਾਇਲਡ ਵੈਲਫੇਅਰ ਕਮੇਟੀ ਤੱਕ ਪਹੁੰਚਿਆ। ਹਾਲਾਂਕਿ ਬੱਚੇ ਦੇ ਪਰਿਵਾਰ ਨੇ ਪਹਿਲਾਂ ਸ਼ਿਕਾਇਤ ਦੇਣ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਚੇਅਰਮੈਨ ਅਨੀਤਾ ਸ਼ਰਮਾ ਦੀ ਸ਼ਿਕਾਇਤ 24 ਸਤੰਬਰ ਨੂੰ ਬੜੌਦਾ ਥਾਣੇ ਦੇ ਵਿਚ ਦੋਸ਼ੀ ਦੇ ਖਿਲਾਫ਼ BNS ਦੀ ਧਾਰਾ 74 ਤੇ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 25 ਸਤੰਬਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮਾਮਲੇ ਸਬੰਧੀ ਜਦੋਂ DCP ਜਤਿੰਦਰ ਗਹਿਲਾਵਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਚਾਇਲਡ ਵੈਲਫੇਅਰ ਕਮੇਟੀ ਰਾਹੀਂ ਧਨਾਨਾ ਆਸ਼ਰਮ ਵਿਚ ਬੱਚੇ ਦੇ ਨਾਲ ਕੁਕਰਮ ਤੇ ਛੇੜਛਾੜ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਬਰੋਦਾ ਥਾਣਾ ਮੁਖੀ ਟੀਮ ਦੇ ਨਾਲ ਆਸ਼ਰਮ ਪਹੁੰਚੇ ਤੇ 11 ਸਾਲਾ ਬੱਚੇ ਤੇ ਉਸਦੇ ਪਿਤਾ ਨੂੰ ਸੁਰੱਖਿਆ ਹੇਠ ਲਿਆ। ਚਾਇਲਡ ਵੈਲਫੇਅਰ ਕਮੇਟੀ ਦੀ ਮੈਂਬਰ ਅਨੀਤਾ ਸ਼ਰਮਾ ਰਾਹੀਂ ਬੱਚੇ ਦੀ ਕਾਉਂਸਲਿੰਗ ਕਰਵਾਈ ਗਈ ਔਰ ਉਸ ਨੂੰ ਮੈਡੀਕਲ ਜਾਂਚ ਦੇ ਲਈ PGI ਖਾਨਪੁਰ ਲਿਜਾਇਆ ਗਿਆ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਜਾ ਸਾਂਸੀ ਦੇ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਹਪੋਕੇ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਹਪੋਕੇ ਦੀ ਅਗਵਾਈ ਹੇਠਾਂ ਪੰਜਾਬ ਬਚਾਓ ਰੈਲੀ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ। ਰੈਲੀ ਦੇ ਵਿਚ ਪਹੁੰਚੇ ਹਜ਼ਾਰਾਂ ਦੇ ਇਕੱਠ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਸਿਆਸੀ ਹਮਲਿਆਂ ਦੀ ਝੜੀ ਲਗਾ ਦਿੱਤੀ। ਬਾਦਲ ਨੇ ਕਿਹਾ ਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਿਆ। ਸੂਬੇ ਦੇ ਵਿਚ ਵੱਧ ਰਹੇ ਨਸ਼ਿਆਂ ਤੇ ਕਾਨੂੰਨ ਵਿਵਸਥਾ ਦੀ ਬਦਤਰ ਸਥਿਤੀ ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਸ਼ਰੇਆਮ ਵਿਕ ਰਿਹਾ ਔਰ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਬਚਾਉਣਾ ਅਕਾਲੀ ਦਲ ਦਾ ਮੁੱਖ ਟੀਚਾ ਰਹੇਗਾ। ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ਦੇ ਲਈ ਇਹ ਚੁਣੌਤੀ ਹੈ ਔਰ ਅਸਲ ਫਰਕ ਇਸ ਗੱਲ ਦਾ ਹੁੰਦਾ ਹੈ ਕਿ ਸਰਕਾਰਾਂ ਇਸ ਦੇ ਨਾਲ ਕਿਵੇਂ ਨਜਿੱਠਦੀਆਂ ਨੇ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੌਰਾਨ ਨਾਭਾ ਪਹੁੰਚੇ ਭਾਟੀਆ ਇਹ ਜਵਾਬ ਉਸ ਵੇਲੇ ਦੇ ਰਹੇ ਸਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਜਪਾ ਨੇ ਹੁਣ ਤੱਕ ਆਪਣੇ ਕਿੰਨੇ ਸ਼ਾਸਿਤ ਰਾਜਾਂ ਨੂੰ ਨਸ਼ਾ ਮੁਕਤ ਬਣਾਇਆ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀ ਸਮੱਸਿਆ ਦਾ ਪੂਰੀ ਤਰ੍ਹਾਂ ਖਾਤਮਾ ਕਿਸੇ ਇਕ ਸੂਬੇ ਦੇ ਵਿਚ ਨਹੀਂ ਹੋਇਆ, ਪਰ ਭਾਜਪਾ ਸ਼ਾਸਿਤ ਰਾਜਾਂ ਦੇ ਵਿਚ ਇਸ ਖਿਲਾਫ਼ ਸਖ਼ਤ ਔਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸੋਮਵਾਰ ਨੂੰ ਨਾਭਾ ਪਹੁੰਚੀ, ਜਿੱਥੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਦਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਤੇ ਹੋਰ ਨੌਜਵਾਨ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਕ ਹੋਰ ਸਵਾਲ ਦੇ ਜਵਾਬ ਵਿਚ ਜਦੋਂ ਪੱਤਰਕਾਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਨੇ, ਫਿਰ ਵੀ ਨਸ਼ੀਲੇ ਪਦਾਰਥ ਪੰਜਾਬ ਤੱਕ ਕਿਵੇਂ ਪਹੁੰਚ ਜਾਂਦੇ ਨੇ ਤਾਂ ਪਾਰਟੀ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ੇ ਆਉਣ ਦਾ ਮੁੱਦਾ ਆਪਣੀ ਥਾਂ ਹੈ, ਪਰ ਪੰਜਾਬ ਸਰਕਾਰ ਸੂਬੇ ਦੇ ਅੰਦਰ ਨਸ਼ਿਆਂ ਦੀ ਸਪਲਾਈ ਅਤੇ ਵੰਡ ਨੂੰ ਰੋਕਣ ਦੇ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ। ਇਹ ਪੀਜ਼ਾ ਦੀ ਡਿਲੀਵਰੀ ਦੇ ਨਾਲੋਂ ਵੀ ਤੇਜ਼ੀ ਨਾਲ ਲੋਕਾਂ ਦੇ ਘਰਾਂ ਤੀਕਰ ਪਹੁੰਚ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: Real news, real impact, showing you real world. CJMR 1320, the voice of the city. You're listening to CNN Toronto, Chawla News Network Toronto.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 7547818
5: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8956 ਜਾਂ 416-474-6836 ਓਰਕਲ ਕੰਸਟਰਕਸ਼ਨ ਸਟਰੋਂਗ ਫਾਊਂਡੇਸ਼ਨਸ ਲਾਸਟਿੰਗ ਰਿਜ਼ਲਟਸ
7: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ ਸਸਤਾ

0: Open 7 days a week. Located at 1850 Albion Road, Etobicoke.
1: Three locations to serve you.
2: हाय मेरे तो पैर ही पुंजे नहीं लग रहे, मेरी निक्की भैन का व्याह है, मैं तो अपने सारे चा पूरे करांगी।
3: क्यों नहीं चन करे, कहे तो सिर तो पैर तक सोने च बढ़ा दें।
2: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट रानी हार, छापा, मुंदरियां, छल्ले, बिस्कुट, चेनियां, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
3: हां नाले मैं साड़ी दियां बाहां भी तां बिंगियां करनियां ने, 12 चूड़ियां ओनू भी ले दांगे।
2: तो मेरे जीजे ली घड़ी,
3: आहो अशोक ज्वेलर कोले रेडो दियां रोलेक्स दियां सारियां घड़ियां हुंदियां ने।
2: चलो फिर छेती चलो, अशोक ज्वेलर 7198 पेट्रोल माल्टन इन अशोक प्लाजा, फोन नंबर है 9056714290।
4: अपने दंदा दा रखो ख्याल SM Spring Dale Dental Center दे नाल।
5: Wide range of services, wisdom tooth, root canal, denture.
6: For dental extraction, cleaning, gum treatment and implant.
4: SM Spring Dale Dental Center, 2260 Bovade Drive East, Brampton. Bovade Jingosi Dental Center, 811 Bovade Drive, Unit 17, Brampton. Call 905-789-8266.
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 या 416-474-6836। Oracle Construction, strong foundations, lasting results.
8: ਮੇਰੇ ਹੱਥ ਮਿਨੋਨੋ ਚੂੜੀਆਂ ਹੈ,
9: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
10: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬ੍ਰੋ ਟੈਕਸਟਾਈਲ ਨਾਲ।
9: ਪਾਓ ਸੂਟਸ, ਸਾੜੀਜ਼, ਲਹਿੰਗਾਸ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
10: ਬਿਊਟੀਫੁਲ ਜੂਲਰੀ ਐਂਡ ਮੱਚ ਮੱਚ ਮੋਰ।
9: ਅੱਜ ਹੀ ਪਹੁੰਚੋ
10: ਸਕਾਰਬ੍ਰੋ ਟੈਕਸਟਾਈਲ, 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010-416-742-0010-0010।
11: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ, ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ। ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲੇਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882-416-561-8882-4165688282।

0: ਯਾਰ ਨਾ ਤਾਂ ਦੱਸ ਦੇ
1: ਸਵੀਟ ਮਹਿਲ ਸਵੀਟ ਮਹਿਲ ਸਵੀਟ ਮਹਿਲ
2: ਟੌਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨਾਨ ਵੈਜ ਖਾਣਾ 100 to 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ ਸਵੀਟ ਮਹਿਲ ਦੇ ਨਵੇਂ ਤੇ ਤੀਜੇ ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ 416-679-9991
1: ਸਵੀਟ ਮਹਿਲ
3: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
4: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ
5: You're listening to CNN Toronto, Chawla News Network Toronto.
6: Punjab di shaan rajneeti da tura riyasti shehar Patiala jitho judange sade naal Gurnam Singh Aqeeda.
7: Welcome back. ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ 7:34 ਹੋਏ ਨੇ ਸਾਡਾ ਤੁਹਾਡਾ ਸਾਥ 9 ਵਜੇ ਤੱਕ ਰਹਿਣਾ ਸਵੇਰੇ 10 to 12 ਸ਼ਾਮ ਨੂੰ 6 to 9 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੂੰ ਬਹੁਤ ਬਹੁਤ ਸ਼ੁਕਰੀਆ ਬਰਾਇਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਸਨੇਹ ਨੂੰ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ ਧੰਨਵਾਦੀ ਹੋਵਾਂਗੇ ਯੂਟਿਊਬ ਫੇਸਬੁੱਕ ਰਾਹੀਂ ਸੁਣਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਬਟਨ ਆਨ ਕਰਨਾ ਨਾ ਭੁੱਲਣਾ ਲੋਕਲ ਨੰਬਰ ਨੇ 647-1320 6 4 7 9 10 13 20 ਅਮਰੀਕਾ 647-741-1919 ਕਿਦਾ ਸਾਹਿਬ ਵੈਲਕਮ ਸਵਾਗਤ ਹੈ ਜੀ ਇਹਨੂੰ ਸਤਿ ਸ੍ਰੀ ਅਕਾਲ
8: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਅੰਜੂ ਜੀ
9: ਸਤਿ ਸ੍ਰੀ ਅਕਾਲ ਅਕੀਦਾ ਜੀ
7: ਕੀ ਹਾਲ ਚਾਲ ਆ ਕਿਦਾ ਸਾਹਿਬ
8: ਵਧੀਆ ਚਾਵਲਾ ਸਾਹਿਬ ਬਹੁਤ ਵਧੀਆ ਫਸਟ ਕਲਾਸ ਤੁਹਾਡੇ ਨਾਲ ਗੱਲ ਹੋ ਰਹੀ ਆ ਹਫਤਾ ਜਿਹੜਾ ਕਿ ਵੀਕਐਂਡ ਸੀ ਕੱਟ ਕੇ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ
7: ਮੈਂ ਨਾ ਇੱਕ ਪ੍ਰੋਗਰਾਮ ਜਦੋਂ ਬਣਾ ਰਿਹਾ ਸੀ ਤੇ ਕਵਿਤਾ ਤੇ ਕਵਿਤਾ ਦੇ ਵਿਚ ਇੱਕ ਸ਼ਬਦ ਹੈ ਉਹਦਾ ਸ਼ਬਦ ਦਾ ਮਤਲਬ ਉਹਨੇ ਲਿਖਿਆ ਬਾਅਦ ਦੇ ਵਿਚ ਲਿਖ ਦਿੰਦੇ ਨਾ ਕੁਝ ਟਿਪੀਕਲ ਲਫ਼ਜ਼ ਹੋਣ ਤੇ ਲਿਖਾਰੀ ਥੱਲੇ ਉਹਦਾ ਮਤਲਬ ਕੱਢ ਕੇ ਦੱਸਦੇ ਆ
8: ਜੀ
7: ਰਲ ਕੇ ਚਾਨਣ ਵੰਡ ਵੰਡ ਹਨੇਰ ਮੁਕਾਵਣ ਦੀ ਲੋੜ ਹੈ ਸੋਚ ਸਮਝ ਤੇ ਸਮਝਾਵਣ ਦੀ ਪਾ ਲਈ ਫਿਰ ਹਾਰ ਤੇ ਸਾਰਾ ਮਲਬਾ ਤੂੰ ਪਹਿਲਾਂ ਲੈ ਤਲਾਸ਼ੀ ਪੋਹ ਤੇ ਸਾਵਣ ਦੀ ਲੰਗਰ ਵਿਚ ਪ੍ਰਸ਼ਾਦ ਰਲਾ ਕੇ ਤੂੰ ਤੇ ਮੈਂ ਹਿੰਮਤ ਕਰੀਏ ਬਹਿ ਕੇ ਇਕ ਥਾਂ ਖਾਵਣ ਦੀ ਤੂੰ ਉਸ ਸ਼ਹਿਰ ਚ ਹੰਸਾਂ ਦੀ ਗੱਲ ਕਰਨਾ ਏ ਤੂੰ ਉਸ ਸ਼ਹਿਰ ਚ ਹੰਸਾਂ ਦੀ ਗੱਲ ਕਰਦਾ ਜਿੱਥੇ ਰੀਤ ਹੈ ਕਾਵਾਂ ਨੂੰ ਵੰਡਿਆਉਣ ਦੀ ਕਈ ਅੰਨਿਆਂ ਨੂੰ ਬਾਲ ਕੇ ਦੀਵੇ ਅੱਖਰਾਂ ਦੇ ਕੋਸ਼ਿਸ਼ ਕਰਦੇ ਪਏ ਆਂ ਰਾਹ ਵਿਖਾਲਣ ਦੀ ਇੱਥੇ ਉਹ ਲੱਭ ਜਿਹੜਾ ਬਲਿਆ ਹੋਇਆ ਨਹੀਂ ਇੱਥੇ ਉਹ ਲੱਭ ਜਿਹੜਾ ਬਲਿਆ ਹੋਇਆ ਨਹੀਂ ਇੱਥੇ ਲੋੜ ਨਹੀਂ ਪੈਣੀ ਤੀਲੀ ਲਾਵਣ ਦੀ ਸਭ ਨੂੰ ਜੋਕਾਂ ਨੂੰ ਸੰਧੂ ਸਾਡੇ ਲੋਕਾਂ ਨੇ ਆਦਤ ਪਾ ਲਈ ਹੈ ਆਪੇ ਰਤ ਪਿਆਵਣ ਦੀ ਆਪੇ ਰਤ ਪਿਆਵਣ ਦੀ ਇਰਸ਼ਾਦ ਸੰਧੂ ਸਾਹਿਬ ਦੀਆਂ ਸਤਰਾਂ ਨੇ ਕੁਝ ਮਤਲਬ ਹੈ ਉਹਦੇ ਵਿਚ ਮੈਂ ਲੱਭ ਰਿਹਾ ਸਾਂ ਤੇ ਉਹਨਾਂ ਨੇ ਇੱਕ ਸ਼ਬਦ ਵਰਤਿਆ ਨਾਂ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ ਰੱਬ ਦੀ ਕਸਮੇ ਰੁੱਖ ਸੱਜਣਾ ਦੇ ਵਿਹੜੇ ਦੇ ਦੇਰ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ ਸੱਜਣਾ ਦੇ ਵਿਹੜੇ ਚ ਲੱਗਾ ਦੂਜੇ ਕੰਡੇ ਪੱਟ ਚੀਰਦੇ ਹੋਵਣ ਤੇ ਘੜਿਆਂ ਨਾਲ ਝਨਾ ਵੀ ਸੋਹਣੇ ਲੱਗਦੇ ਨੇ ਸੱਜਣਾ ਦੇ ਦਿਲ ਤਿਲ ਠੋਡੀ ਤੇ ਜਾਂ ਬੁੱਲੀਆਂ ਤੇ ਹੋਵਣ ਜਿਹੜੀ ਥਾਂ ਵੀ ਹੋਵਣ ਸੋਹਣੇ ਲੱਗਦੇ ਨੇ ਕੀ ਪੁੱਛਣਾ ਏ ਯਾਰਾ ਯਾਰ ਪਟੋਲੇ ਜੇ ਫਿਰਦੇ ਸ਼ਬਦ ਪਟੋਲਾ ਕੀ ਪੁੱਛਣਾ ਏ ਯਾਰਾ ਯਾਰ ਪਟੋਲੇ ਜੇ ਫਿਰਦੇ ਹਰ ਇੱਕ ਦਾ ਵੀ ਸੋਹਣੇ ਲੱਗਦੇ ਨੇ ਸੋਹਣੇ ਲੋਕਾਂ ਵਾਂਗੂ ਸੋਹਣੇ ਲੋਕਾਂ ਦੇ ਸੰਧੂ ਸ਼ਹਿਰ ਗਰਾਂ ਵੀ ਸੋਹਣੇ ਲੱਗਦੇ ਨੇ ਇੱਥੇ ਇਹਨੇ ਪਟੋਲੇ ਦਾ ਮਤਲਬ ਲਿਖਿਆ ਮੈਂ ਤੁਹਾਥੋਂ ਪੁੱਛਣਾ ਚਾਹੁੰਦਾ ਆਪਣੇ ਸਰੋਤਿਆਂ ਤੋਂ ਵੀ ਪੁੱਛਣਾ ਚਾਹੁੰਦਾ ਪਟੋਲਾ ਇੱਕ ਗੀਤ ਆਇਆ ਸੀ ਨਾ ਮੇਰੇ ਸਾਂਭ ਸਾਂਭ ਰੱਖੀ ਗੁੱਡੀਆਂ ਪਟੋਲੇ ਤੇ ਆਮ ਕਿਸੇ ਨੂੰ ਕਹਿ ਦਿੰਦੇ ਨੇ ਪਟੋਲਾ ਤੇ ਗੁੱਸਾ ਕਰਦਾ ਹਨਾ ਭੈੜਾ ਸ਼ਬਦ ਵਰਤਿਆ ਜਾਂਦਾ ਪਟੋਲਾ ਪਟੋਲੇ ਜਹੀ ਨਾਰ ਪਟੋਲਾ ਸ਼ਬਦ ਇੱਥੇ ਉਹਨੇ ਮਤਲਬ ਆ ਉਰਦੂ ਦਾ ਸ਼ਾਇਰ ਹੈ ਇਰਸ਼ਾਦ ਸੰਧੂ ਬਹੁਤ ਤਗੜਾ ਉਹਨੇ ਪਟੋਲੇ ਦਾ ਮਤਲਬ ਲਿਖਿਆ ਕਿਹਦਾ ਸਾਹਿਬ ਕਿਤੇ ਤੁਹਾਨੂੰ ਪਤਾ ਹੋਵੇ
8: ਤੁਸੀਂ ਦੱਸੋ ਕੀ ਲਿਖਿਆ
7: ਨਹੀਂ ਮੈਂ ਤਾਂ ਸਰੋਤਾਂ ਤੋਂ ਵੀ ਪੁੱਛਣਾ ਫਿਰ ਤੁਹਾਡੇ ਤੋਂ ਵੀ ਪੁੱਛਣਾ ਨਾਲ ਦੀ ਨਾਲ ਸਵਾਲ ਤਾਂ ਹੀ ਮੈਂ ਸਵੇਰ ਦਾ ਮੁੱਛਾਂ ਨੂੰ ਵੱਢ ਦੇ ਕੇ ਬੈਠਾ ਵੀ ਅੱਜ ਪਟੋਲੇ ਦਾ ਮਤਲਬ ਪੁੱਛਣਾ ਸਰੋਤਿਆਂ ਤੋਂ ਪਰ ਇਹਨੇ ਬੜਾ ਪਿਆਰਾ ਮਤਲਬ ਕੱਢਿਆ ਜਦੋਂ ਸੁਣਾਗੇ ਤੇ ਸ਼ਾਇਦ ਹੋ ਸਕਦਾ ਕੋਈ ਕਿਸੇ ਨੂੰ ਪਟੋਲਾ ਕਵੇ ਜਾਂ ਪਟੋਲਾ
8: ਵੈਸੇ ਗੁਰੂ ਗ੍ਰੰਥ ਸਾਹਿਬ ਚ ਨਾ ਚਾਵਲਾ ਸਾਹਿਬ ਗੁਰੂ ਪਟੋਲੇ ਦਾ ਮਤਲਬ ਨਾ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਖਾਸ ਕਿਸਮ ਦਾ ਰੇਸ਼ਮੀ ਕੱਪੜਾ ਹੁੰਦਾ ਤੇ ਉਹਦਾ ਮਤਲਬ ਕਿ ਪਟਕਾ ਜਾਂ ਵਸਤਰ ਜਿਹੜਾ ਹੁੰਦਾ ਨਾ ਜੀ ਜਿਹੜਾ ਕਿ ਉਸ ਨੂੰ ਗੁਰਬਾਣੀ ਵਿਚ ਇਹ ਗੱਲ ਆਖੀ ਆ ਬਾਕੀ ਸਭਿਆਚਾਰਕ ਕਦਰਾਂ ਕੀਮਤਾਂ ਦੇ ਵਿਚ ਪਟੋਲੇ ਨੂੰ ਜਿਹੜਾ ਹੈਗਾ ਉਹ ਖੂਬਸੂਰਤੀ ਨਾਲ ਜੁੜਿਆ ਜਾਂਦਾ ਖੂਬਸੂਰਤੀ ਨਾਲ ਇਹਨੂੰ ਪਟੋਲੇ ਨੂੰ ਜੁੜਿਆ ਜਾਂਦਾ ਤੇ ਜਿਹੜੇ ਸਭਿਆਚਾਰਕ ਸਿਸਟਮ ਦੇ ਵਿਚ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਖਾਸ ਕਰਕੇ ਮੰਨਦੇ ਆਪਾਂ ਉਹਦੇ ਕਰਕੇ ਮੈਂ ਉਸ ਨੂੰ ਜਿਆਦਾ ਦੇ ਰਿਹਾ ਤਵੱਜੋ
7: ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਕਿਸੇ ਨੂੰ ਪਟੋਲੇ ਦਾ ਮਤਲਬ ਪਤਾ ਹੋਵੇ ਹੁਣ ਤੁਸੀਂ ਕਿੱਥੋਂ ਤੱਕ ਦੱਸ ਸਕਦੇ ਹੋ ਸਾਨੂੰ ਦੱਸਿਓ ਪਰ ਇਹਦਾ ਮਤਲਬ ਜਿਵੇਂ ਬਹੁਤ ਸੋਹਣਾ ਮਤਲਬ ਆ ਇਹਦਾ 9058131320 ਪਹਿਲਾਂ ਕਾਲ ਲੈ ਲੈਣੇ ਫਿਰ ਅੰਜੂ ਜੀ ਸਵਾਲ ਕਰਨਗੇ ਵੈਲਕਮ ਜੀ
0: ਹੈਲੋ
7: ਹਾਂਜੀ ਸਤਿ ਸ੍ਰੀ ਅਕਾਲ
0: ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਨਾ ਹਮਿਲਟਨ ਇੱਥੇ ਸਟੋਰ ਗਿਆ ਸੀ ਉਹ ਤਾਂ ਵਧੀਆ ਚੱਲੀ ਜਾਂਦਾ ਜਦੋਂ ਆਇਆ ਤੇ
7: ਬਸ
0: ਸਟੇਸ਼ਨ ਚੱਲ
7: ਆ ਜੀ ਇਸ ਵੇਲੇ ਤੁਹਾਨੂੰ ਦੱਸਿਆ ਨਾ ਵੀ ਸਾਨੂੰ ਥੋੜੀ ਜਿਹੀ ਪ੍ਰੋਬਲਮ ਹੈ ਲੱਗੇ ਹੋਏ ਨੇ ਮਿਸਤਰੀ ਸਾਡੇ ਥੈਂਕ ਯੂ ਹਾਂ ਹਾਂਜੀ ਸ਼ੈਣਾ ਥੋੜੀ ਲੈ ਕੇ ਲੱਗੇ ਹੋਏ ਨੇ ਦਿਨ ਰਾਤ ਕਰਦੇ ਪਏ ਨੇ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਅਸੀਂ ਮੰਨਦੇ ਹਾਂ ਕਿ 7:30-8 ਵਜੇ ਤੋਂ ਬਾਅਦ ਇਹੀ ਕਾਰਨ ਹੈ ਕਿ 10 ਵਜੇ ਤੱਕ ਮੈਂ ਸ਼ੋਅ ਨਹੀਂ ਕਰ ਰਿਹਾ ਜਦੋਂ ਸਾਨੂੰ ਗ੍ਰੀਨ ਸਿਗਨਲ ਮਿਲ ਗਿਆ ਫਿਰ 10 ਵਜੇ ਤੱਕ ਤਾਂ ਆਪਾਂ ਬਹਿਣਾ ਪੈਣਾ 10 ਤੋਂ 12 ਦੇ ਵੀ ਸਾਡੇ ਕੋਲ ਹੋਸਟ ਨੇ ਸਾਰੀ ਰਾਤ ਵੀ ਕੁਝ ਹੋਸਟ ਕਰਨ ਵਾਲੇ ਨਾਂ ਨੇ ਔਰ ਸਵੇਰੇ 5 ਵਜੇ ਤੋਂ ਲੈ ਕੇ ਤੇ ਇਹ ਤਕਰੀਬਨ 7:30-7 ਵਜੇ ਤੱਕ ਪੂਰਾ ਟਣਕਦਾ ਔਰ ਮੈਨੂੰ ਖੁਸ਼ੀ ਹੈ ਅੰਜੂ ਜੀ ਕਿ ਅੱਜ ਔਰੰਜਵੇਲ ਟੂ ਕਿਚਨਰ ਜਾਂਦੇ ਆ ਸਾਡੇ ਵੀਰ ਜਗਤਾਰ ਨਿੱਜਰ ਨੇ ਉਨ੍ਹਾਂ ਨੇ ਕਿਹਾ ਕਿ ਟਲੀ ਵਾਂਗੂ ਟਣਕ ਰਿਹਾ ਜੀ ਇਧਰ ਉਰੀਲਿਆ ਦੇ ਵਿਚ ਕਦੀ ਸੁਣਿਆ ਹੀ ਨਹੀਂ ਸੀ ਸਾਨੂੰ ਉਰੀਲਿਆ ਸੁਣਦੇ ਨੇ 35 ਕਿਲੋਮੀਟਰ ਦੂਰ ਉਰੀਲਿਆ ਨਿਊ ਮਾਰਕੀਟ ਇਹ ਵੀ ਔਰ ਅਰੋੜਾ ਸਾਈਡ ਏਜੈਕਸ ਗੋਲਫ ਬਾਕੀ ਸ਼ਹਿਰ ਤਾਂ ਹੈ ਹੀ ਹੈ ਖੈਰ ਧੰਨਵਾਦ ਜੀ ਮਿਹਰਬਾਨੀ ਲੱਗੇ ਹੋਏ ਨੇ ਸਾਡੇ ਮਿਸਤਰੀ ਠੀਕ ਕਰ ਦੇਣਗੇ ਤੁਹਾਡੀ ਜਿਹੜੀ ਇਹ ਸਮੱਸਿਆ ਥੋੜਾ ਜਿਹਾ ਇੰਤਜ਼ਾਰ ਕਰੋ ਹਾਂਜੀ
9: ਜੀ ਅਕੀਦਾ ਜੀ ਕਾਫੀ ਬਾਰਿਸ਼ ਪੈ ਰਹੀ ਹੈ ਭਾਰਤ ਦੇ ਵਿਚ ਔਰ ਸਪੈਸ਼ਲੀ ਯੂਪੀ ਦੇ ਵਿਚ 4 ਦਿਨ ਤੋਂ ਬਾਰਿਸ਼ ਹੋਈ ਕਾਫੀ ਖਾਸਾ ਨੁਕਸਾਨ ਹੋ ਗਿਆ ਸਪੈਸ਼ਲੀ ਗੰਗਾ ਐਕਸਪ੍ਰੈਸ ਵੇ ਤੇ ਕੀ ਕਹਿਣਾ ਚਾਹੋਗੇ
8: ਕੱਲ ਵੈਸੇ ਪੰਜਾਬ ਦੇ ਵਿਚ ਵੀ ਕਈ ਥਾਵਾਂ ਦੇ ਮੀਂਹ ਪਿਆ ਚੰਡੀਗੜ੍ਹ ਦੇ ਵਿਚ ਮੀਂਹ ਪਿਆ ਤੇ ਪਰ ਯੂਪੀ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਗੰਗਾ ਐਕਸਪ੍ਰੈਸ ਵੇ ਚਾਵਲਾ ਸਾਹਿਬ ਬਣਾਇਆ ਸੀਗਾ 36,000 ਕਰੋੜ ਰੁਪਿਆ ਖਰਚ ਆਇਆ ਸੀ ਉਹਦੇ ਤੇ ਉੱਥੇ ਵੀ ਗੰਗਾ ਦਾ ਜਿਹੜਾ ਵਿਕਾਸ ਐਕਸਪ੍ਰੈਸ ਵੇ ਤੇ ਬਹੁਤ ਵੱਡੇ ਪੱਧਰ ਦੇਖਿਆ ਗਿਆ ਪਾਣੀ ਓ ਪਾਣੀ ਉੱਥੇ ਫਿਰਦਾ ਬਲਕਿ ਲੱਗਦੇ ਨੀ 36,000 ਕਰੋੜ ਰੁਪਿਆ ਇੱਥੇ ਖਰਚ ਕੀਤਾ ਹੋਇਆ ਹੋਵੇਗਾ ਤੇ ਯੂਪੀ ਦੇ ਵਿਚ ਕਰੀਬ 63 ਮੌਤਾਂ ਹੋ ਚੁੱਕੀਆਂ ਨੇ ਜੀ 8 ਨਦੀਆਂ ਉਫਾਨ ਤੇ ਨੇ ਤੇ ਇਸੇ ਤਰੀਕੇ ਨਾਲ ਸ਼ਿਮਲਾ ਜ਼ਿਲ੍ਹੇ ਦੇ ਜੰਗਲਿਖ ਪੁਲ ਹੈ ਜੀ ਉੱਥੇ ਉਹਦੇ ਕੋਲੇ ਲੈਂਡ ਸਲਾਈਡ ਹੋਈ ਆ ਪੁਲ ਪਹਾੜ ਗਿਰਦੇ ਰਹੇ ਤਕਰੀਬਨ 2 ਮਿੰਟ ਪਹਾੜ ਗਿਰਦੇ ਰਹੇ ਤੇ ਲੋਕਾਂ ਦਾ ਬਹੁਤ ਅੱਛਾ ਬਹੁਤ ਬੁਰਾ ਹਾਲ ਹੋਇਆ ਸੋਰੀ ਬਹੁਤ ਬੁਰਾ ਹਾਲ ਹੋਇਆ ਤੇ ਇਸ ਤਰ੍ਹਾਂ ਨੇਪਾਲ ਦੇ ਵਿਚ ਗੰਡਕ ਨਦੀ ਚ ਪਾਣੀ ਛੱਡਤਾ ਉੱਥੇ ਤੇ ਉਹ ਪਾਣੀ ਛੱਡਣ ਕਰਕੇ ਪ੍ਰੋਬਲਮ ਇਹ ਆਈ ਕਿ ਉਹ ਬਿਹਾਰ ਚ ਆਉਂਦੀ ਹੈ ਨਦੀ ਬਿਹਾਰ ਦੇ ਵਿਚ ਪੰਚਮੀ ਚੰਪਾਰਨ ਤੇ ਸੁਪੌਲ ਦੇ ਵਿਚ 23 ਪਿੰਡਾਂ ਦੇ ਤਕਰੀਬਨ 82,000 ਲੋਕਾਂ ਨੂੰ ਪ੍ਰਭਾਵਿਤ ਕੀਤਾ ਉਹਨੇ ਬੜੇ ਖਤਰਨਾਕ ਤਰੀਕੇ ਨਾਲ ਕੀਤਾ ਤੇ ਇਹ ਹੁਣ ਇੱਕ ਹੋਰ ਗੱਲ ਸਾਹਮਣੇ ਆਈ ਆ ਕਿ ਉੱਤਰ ਪ੍ਰਦੇਸ਼ ਦੇ ਵਿਚ ਮੀਂਹ ਪੈ ਰਿਹਾ ਇੰਨਾ ਇੱਕ ਸ਼ਖਸ ਹੈਗਾ ਤੇ ਉਹ ਸ਼ਖਸ ਨੇ ਵੇਖੋ ਕੋਈ ਤਵਾੜੀ ਤਵਾੜੀ ਨਾਂ ਦਾ ਬੰਦਾ ਕੋਈ ਸੂਰਜ ਤਵਾੜੀ ਇਹ ਯੂਪੀ ਦੇ ਵਿਚ ਹੀ ਰਹਿਣ ਵਾਲਾ ਬੰਦਾ ਹੈਗਾ ਤੇ ਇਸ ਨੇ ਇੱਕ ਚਿੱਠੀ ਲਿਖੀ ਆ ਡਿਸਟ੍ਰਿਕਟ ਮੈਜਿਸਟਰੇਟ ਨੂੰ ਉੱਥੇ ਉੱਤਰ ਪ੍ਰਦੇਸ਼ ਦੇ ਵਿਚ ਡਿਸਟ੍ਰਿਕਟ ਮੈਜਿਸਟਰੇਟ ਨੂੰ ਚਿੱਠੀ ਲਿਖੀ ਆ ਉਸਨੇ ਕਿਹਾ ਕਿ ਤੁਸੀਂ ਇੰਦਰ ਦੇਵਤਾ ਨੂੰ ਆਪਣੇ ਦੈਵਿਕ ਸ਼ਕਤੀਆਂ ਦੇ ਨਾਲ ਮੀਂਹ ਪਾਉਣ ਤੋਂ ਰੋਕੋ ਤੇ ਤੁਸੀਂ ਹਾਂ ਇਹ ਤੁਸੀਂ ਜਿਹੜਾ ਦੈਵਿਕ ਸ਼ਕਤੀਆਂ ਤੁਸੀਂ ਇਹ ਘੰਟਿਆਂ ਬੱਧੀ ਕਦੇ ਰੁਕ ਜਾਂਦਾ ਮੀਂਹ ਕਦੇ ਚੱਲ ਪੈਂਦਾ ਤੇ ਇਸ ਨੂੰ ਉਹਨਾਂ ਨੇ ਚਿੱਠੀ ਲਿਖੀ ਆ ਤੇ ਚਿੱਠੀ ਵਿੱਚ ਉਹਨਾਂ ਨੇ ਕਦੇ ਕਦੇ ਕਹਿੰਦਾ ਤੇਜ ਕਦੇ ਹੌਲੀ ਹੁੰਦਾ ਤੇ ਜ਼ਿੰਦਗੀ ਲੀਹੋ ਲੱਥ ਗਈ ਆ। ਇੰਦਰ ਦੇ ਬਿਨਾਂ ਕਿਸੇ ਅਗਾਹੋਂ ਸੂਚਨਾ ਦੇ ਲਗਾਤਾਰ ਮੀਂਹ ਪਵਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਤੇ ਉਸਨੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਮੈਨੂੰ ਇੰਦਰ ਦੇਵ ਦਾ ਮੋਬਾਇਲ ਨੰਬਰ ਪਤਾ ਨਹੀਂ, ਇਸ ਲਈ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਪੀਲ ਕਰਦਾ ਕਿ ਉਹ ਮਾਮਲੇ ਨੂੰ ਗੰਭੀਰਤਾ ਲੈਣ ਅਤੇ ਆਪਣੇ ਦੈਵੀ ਸੰਚਾਰ ਵਸੀਲਿਆਂ ਰਾਹੀਂ ਇੰਦਰ ਦੇਵ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਤਾਂ ਕਿ ਮੀਂਹ ਤੁਰੰਤ ਕੰਟਰੋਲ ਕੀਤਾ ਜਾ ਸਕੇ। ਤੇ ਇਹ ਜਿਹੜਾ ਇੰਦਰ ਦੇਵ ਵਿਅੰਗ ਚਿੱਠੀ ਲਿਖੀ ਚਾਰ ਸਾਹਿਬ ਟ੍ਰਿਬਿਊਨ ਚ ਖਬਰ ਲੱਗੀ ਹੈ, ਟ੍ਰਿਬਿਊਨ ਦੀ ਖਬਰ ਆ ਇਹ, ਤੇ ਚਿੱਠੀ ਲਿਖੀ ਆ ਉਹਨੇ ਤੇ ਲਿਖ ਕੇ ਉਹਨੇ ਮੈਜਿਸਟ੍ਰੇਟ ਨੂੰ ਕਿਹਾ। ਇਹ ਚਿੱਠੀ ਉਹਨੇ ਲਿਖੀ ਵੀ ਜਿਹੜਾ ਕਿ ਨਾ ਉਹ ਸ਼ਿਕਾਇਤ ਕਰਨ ਵਾਲਾ ਪੋਰਟਲ ਹੈਗਾ ਉੱਥੇ ਪਾਈ ਆ। ਤੇ ਇਹ ਇੱਦਾਂ ਦਾ ਚਾਵੜਾ ਸਾਹਿਬ ਹੈਗਾ, ਭਾਰਤ ਵਿੱਚ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਇਸ ਤਰ੍ਹਾਂ ਇੰਦਰ ਦੀ ਮੰਨਦੇ ਨੇ ਗੱਲ ਨੂੰ। ਵੈਸੇ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਇੰਦਰ ਦੀ ਗੱਲ, ਇੰਦਰ ਕੀ ਏਕ ਘੜੀ ਕੂਆ ਬਾਰਾਂ ਮਾਸ, ਸਤਸੰਗ ਕੀ ਆਧੀ ਘੜੀ, ਸਿਮਰਨ ਵਰਸ ਪਚਾਸ। ਉਹ ਕਹਿੰਦਾ ਵੀ ਇੰਦਰ ਦੇਵਤਾ ਜੇਕਰ ਇੱਕ ਘੜੀ ਮੀਂਹ ਪਾ ਦੇਵੇ ਤੇ ਖੂਹ ਚੱਲਦਾ ਰਹੇ 12 ਮਹੀਨੇ, ਤੇ ਇੰਨਾ ਕੰਮ ਕਹਿੰਦਾ ਇੰਦਰ ਇੱਕ ਘੜੀ ਚ ਹੀ ਕੰਮ ਕਰਨ ਦਾ, ਇੰਨਾ ਜ਼ਿਆਦਾ ਜੇਕਰ ਮੀਂਹ ਪੈ ਜਾਵੇ ਇੱਕ ਘੜੀ। ਕਹਿੰਦਾ ਏਦਾਂ ਹੀ ਇਹ ਆ ਕਿ ਜੇਕਰ ਬੰਦਾ ਸਤਸੰਗ ਕੀ ਆਧੀ ਘੜੀ ਅੱਧੀ ਘੜੀ ਕਰ ਸਤਸੰਗ ਕਰ ਲਵੇ ਤਾਂ ਨਾਮ ਸਿਮਰਨ ਬੰਦਾ ਭਾਵੇਂ 50 ਸਾਲ ਕਰਦਾ ਰਹੇ ਤੇ ਉਹਨਾਂ ਫਲ ਉਹਨੂੰ ਇੱਕ ਘੜੀ ਨਾਲ ਹੀ ਮਿਲ ਜਾਂਦਾ। ਇਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਲਿਖੀ ਆ। ਪਰ ਬਲਕਿ ਇੱਥੇ ਇੰਦਰ ਦੇਵਤੇ ਨੂੰ ਮੀਂਹ ਹਟਾਉਣ ਵਾਸਤੇ ਜਿਹੜਾ ਕਿ ਇਹ ਤਿਵਾੜੀ ਸਾਹਿਬ ਨੇ ਸੂਰਜ ਤਿਵਾੜੀ ਨੇ ਚਿੱਠੀ ਲਿਖੀ ਆ, ਇਹਦੀ ਚਰਚਾ ਕਰ ਗਈ ਚਾਵਲਾ ਸਾਹਿਬ ਜੀ।
7: 9058131315 8013 1320। ਉਜੈਨ ਵਾਲੀ ਸਵੇਰੇ ਖਬਰ ਮੈਂ ਸਾਂਝੀ ਕੀਤੀ ਸੀ, ਉੱਥੇ ਇੱਕ ਸ਼ਾਹੀ ਮਸਜਿਦ ਦਾ ਹਿੱਸਾ ਤੋੜਿਆ ਜਾਣਾ ਕਿਉਂਕਿ ਰਾਹ ਖੁੱਲਾ ਕਰਨਾ, ਉਹਦੇ ਵਿਰੋਧ ਵਿੱਚ ਮੁਸਲਿਮ ਸਮੁਦਾਇ ਨੇ ਜਿਹੜੀ ਹੈ ਉਹ ਪਟੀਸ਼ਨ ਪਾਈ ਸੀ। ਉਹ ਵੀ ਕਹਿੰਦੇ ਪਈ ਖਾਰਜ ਹੋ ਗਈ ਹੈ, ਕਾਫੀ ਹੱਲਾ ਗੁੱਲਾ ਹੋਇਆ, ਕੀ ਕਹਿਣਾ ਚਾਹੋ?
8: ਹਾਂ ਤਵਲਕ ਸਰ, ਆਪਣਾ ਇਹ ਸੁਣਵਾਈ ਕੱਲ ਹੋਣੀ ਵੀ ਸੀਗੀ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਨੇ ਇਹਦਾ ਫੈਸਲਾ ਵੀ ਕਰਨਾ ਸੀਗਾ ਕੋਈ, ਤੇ ਅੱਜ ਫੇਰ ਕਹਿੰਦੇ ਸੁਣਵਾਈ ਹੋਣੀ ਹੈ। ਮੈਂ ਤਾਂ ਇਸ ਗੱਲ ਤੇ ਹੈਰਾਨ ਹੈਗਾ ਜੀ ਵੀ ਤੁਸੀਂ ਦੇਖੋ ਇੱਕ ਗੋਪਾਲ ਮੰਦਰ ਹੈ ਉੱਥੇ ਉਜੈਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ। ਗੋਪਾਲ ਮੰਦਰ ਤੋਂ 1.5 ਕਿਲੋਮੀਟਰ ਦਾ ਏਰੀਆ ਅੱਗੇ ਉਹਨਾਂ ਨੇ, ਮਤਲਬ ਕਿ ਕੋਇਲਾ ਫਾਟਕ ਤੋਂ ਲੈ ਕੇ ਗੋਪਾਲ ਮੰਦਰ ਤੱਕ ਸਫਾਈ ਕਰਨੀ ਹੈ, ਉਹਨਾਂ ਨੇ ਸੜਕ ਚੌੜੀ ਕਰਨੀ ਆ। ਉਹਨਾਂ ਦੇ ਸੜਕ ਚੌੜੀ ਕਰਨ ਦੇ ਨਾਲ 15 ਧਰਮ ਦੇ ਸਥਾਨ ਜਿਹੜੇ ਹੈਗੇ ਆ ਉਹ ਢਾਏ ਜਾਣੇ ਆ, 12 ਢਾਤੇ ਗਏ ਆ ਤੇ 3 ਰਹਿ ਗਏ ਆ। ਤਿੰਨਾਂ ਵਿੱਚ ਇਹ ਇੱਕ ਜਗ੍ਹਾ ਲਿਖਿਆ ਆਉਂਦਾ 600 ਸਾਲ ਪੁਰਾਣੀ ਮਸਜਿਦ ਆ ਇਹ, ਕੁਛ ਥਾਵਾਂ ਤੇ ਲਿਖਿਆ ਆਉਂਦਾ ਕਿ 100 ਸਾਲ, ਕੁਛ ਥਾਵਾਂ ਤੇ ਲਿਖਿਆ ਆਉਂਦਾ 200 ਸਾਲ, ਤੇ ਜਿਹੜਾ ਕਿ ਅਖਬਾਰਾਂ ਨੇ ਆਪਣੇ ਤਰੀਕੇ ਨਾਲ ਗੱਲਾਂ ਲਿਖੀਆਂ ਕੱਢ ਕੇ ਵੱਖ ਵੱਖਰੇ ਤਰੀਕੇ ਨਾਲ। ਇਹ ਮਸਜਿਦ ਸ਼ਾਹੀ ਮਸਜਿਦ ਦਾ ਬੜੀ ਪੁਰਾਣੀ ਮਸਜਿਦ ਹੈ ਤੇ ਇਸ ਨੂੰ ਢਾਇਆ ਜਾਣਾ, 330 ਮਕਾਨ ਢਾਏ ਜਾਣੇ ਆ। ਇੱਕ ਮੰਦਰ ਨੂੰ ਰਸਤਾ ਦੇਣ ਵਾਸਤੇ, ਇੱਕ ਮੰਦਰ ਦਾ ਰਸਤਾ ਚੌੜਾ ਕਰਨ ਵਾਸਤੇ ਚਾਵਲਾ ਸਾਹਿਬ 330 ਮਕਾਨ ਢਾਏ ਜਾ ਰਹੇ ਨੇ, 15 ਧਾਰਮਿਕ ਸਥਾਨ ਢਾਏ ਜਾ ਰਹੇ ਨੇ, ਜਿਹਨਾਂ ਵਿੱਚ ਕਿ ਸ਼ਾਹੀ ਮਸਜਿਦ ਵੀ ਹੈ ਜਿਹਦਾ ਕਿ 9 ਫੁੱਟ ਲੰਬਾ ਤੇ 4 ਫੁੱਟ ਚੌੜਾ ਹਿੱਸਾ ਢਾਇਆ ਜਾਣਾ। ਤੇ ਜੇਕਰ ਮੁਸਲਮਾਨ ਭਰਾਵਾਂ ਨੇ ਵਿਰੋਧ ਕੀਤਾ ਤਾਂ ਉਹਦੇ ਵਿਰੋਧ ਦੇ ਕਰਕੇ ਉਹਨਾਂ ਦੇ ਖਿਲਾਫ਼ FIR ਦਰਜ ਹੋ ਗਈਆਂ। ਉਹ ਆਪਣਾ ਰੱਬ ਦਾ ਘਰ ਬਚਾਉਣਾ ਚਾਹੁੰਦੇ ਆ, ਬਹੁਤ ਪੁਰਾਣਾ ਹੈ। ਵੈਸੇ ਤਾਂ ਜਿਹੜਾ ਕਿ ਹੈਰੀਟੇਜ ਜਿਹੜੀ 90 ਸਾਲ ਹੋ ਜਾਣ ਸਾਡਾ ਹੈਰੀਟੇਜ ਬਣ ਜਾਂਦਾ ਉਹ, ਤੇ ਇਹ ਤਾਂ ਸੈਂਕੜੇ ਸਾਲ ਪੁਰਾਣੀ ਮਸਜਿਦ ਹੈਗੀ ਆ, ਇਹ ਹੈਰੀਟੇਜ ਹੈਗਾ ਭਾਰਤ ਦਾ, ਹੈਰੀਟੇਜ ਨੂੰ ਨਹੀਂ ਢਾਉਣਾ ਚਾਹੀਦਾ। ਜੇਕਰ ਪਾਕਿਸਤਾਨ ਢਾਉਂਦਾ ਹੈ ਸਾਡੇ ਮੰਦਰ ਕੋਈ ਤਾਂ ਸਾਨੂੰ ਬੜਾ ਅੱਗ ਲੱਗਦੇ ਸਾਡੇ ਅੰਦਰ, ਅਸੀਂ ਖੁਦ ਮਸਜਿਦਾਂ ਢਾਈ ਜਾਂਦੇ ਹਾਂ ਇੱਥੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਿ ਸਾਡੀ ਲੜਾਈ ਚੱਲ ਰਹੀ ਹੈ ਮੁਸਲਮਾਨ ਹਿੰਦੂ ਮੁਸਲਮਾਨ ਦੀ, ਉਸ ਨੂੰ ਅਸੀਂ ਸਿਖਰ ਤੱਕ ਲੈ ਕੇ ਜਾਈਏ ਤਾਂ ਕਿ ਸਾਡੀ ਵੋਟਾਂ ਦੀ ਫਸਲ ਪੱਕੀ ਹੋ ਜਾਵੇ। 5 ਬੰਦੇ ਤਾਂ ਉਹ ਗ੍ਰਿਫ਼ਤਾਰ ਕੀਤੇ ਨੇ ਜਿਹੜੇ ਕਿ ਕਹਿੰਦੇ ਜੀ ਉੱਥੇ ਵਿਰੋਧ ਕਰ ਰਹੇ ਸੀਗੇ ਜੀ ਢਾਉਣ ਦਾ, ਤੇ 10 FIR ਦੇ ਵਿੱਚੋਂ 5 FIR ਉਹ ਦਰਜ ਕੀਤੀਆਂ ਨੇ ਜਿਹੜੇ ਬੰਦਿਆਂ ਨੇ ਉੱਥੇ ਖ਼ਬਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਮੀਡੀਆ ਦੇ ਖਿਲਾਫ਼ ਵੀ ਕੇਸ ਦਰਜ ਕਰ ਲਏ ਆ, ਖ਼ਬਰ ਦਿਖਾਉਣ ਵਾਲੇ ਬੰਦਿਆਂ ਦੇ ਕੇਸ ਦਰਜ ਕਰ ਲਏ ਆ। ਤੇ ਇਹ ਉੱਥੇ ਕੋਈ ਬੰਦਾ ਬੋਲੇਗਾ ਤਾਂ ਵੀ ਕੇਸ ਦਰਜ, ਕੋਈ ਬੰਦਾ ਰੋਕੇਗਾ ਤਾਂ ਵੀ ਕੇਸ ਦਰਜ, ਤੇ ਦੋਸ਼ੀ ਲੋਕ ਹੈਗੇ ਆ, ਪ੍ਰਸ਼ਾਸਨ ਧਾਰ ਰਿਹਾ ਉਹਨੂੰ, ਤੇ ਉਹ ਇਹ ਨਹੀਂ ਦੇਖ ਰਿਹਾ ਪ੍ਰਸ਼ਾਸਨ ਕੀ ਕਾਰਨ ਆ। ਇੱਕ ਰੱਬ ਦੇ ਘਰ ਨੂੰ ਰਸਤਾ ਚੌੜਾ ਕਰਨ ਵਾਸਤੇ ਦੂਜੇ ਰੱਬ ਦਾ ਘਰ ਢਾਇਆ ਜਾ ਰਿਹਾ ਉੱਥੇ, ਤੇ 13 ਰੱਬ ਦੇ ਘਰ, 12 ਰੱਬ ਦੇ ਘਰ ਢਾਤੇ ਗਏ ਆ ਚਾਵਲਾ ਸਾਹਿਬ ਜੀ।
7: ਅਗੇਨ 9058131320 9058131320 ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੀਜਮਆਰ 1320 31 December 2025 ਨੂੰ 70 ਸਾਲ ਤੋਂ ਚੱਲਦਾ ਆ ਰਿਹਾ ਇਹ ਪ੍ਰੋਗਰਾਮ ਕਿਸੇ ਨਿੱਜੀ ਕਾਰਨਾਂ ਕਰਕੇ ਆਫ ਏਅਰ ਹੋ ਗਿਆ ਸੀ ਉਹਦੀ ਟਾਵਰ ਦੀ ਹੁਣ ਲੋਕੇਸ਼ਨ ਸੀਜਮਆਰ 1320 ਦੀ ਆਪਾਂ ਕਮਿਊਨਿਟੀ ਨੇ ਇੱਕ ਤੋਂ ਦੂਜੀ ਜਗ੍ਹਾ ਤੇ ਮੂਵ ਕੀਤੀ ਹੈ ਤੇ ਉਹਦੀ ਮੂਵਿੰਗ ਦੇ ਨਾਲ ਜਿਹੜੀ ਹੈ ਕੁਝ ਇੱਕ ਕਈਆਂ ਏਰੀਆ ਦੇ ਵਿਚ ਡਿਸਟਰਬੈਂਸ ਜਿਹੜੀ ਹੈ ਉਹ ਫਿਲਹਾਲ ਚੱਲ ਰਹੀ ਹੈ ਪਰੰਤੂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ ਇਸ 7:30-8 ਵਜੇ ਤੱਕ ਬਹੁਤ ਵਧੀਆ ਵੱਖ ਵੱਖ ਏਰੀਆ ਦੇ ਵਿਚ ਜਿੱਥੋਂ ਸਰਪ੍ਰਾਈਜ਼ ਹੈ ਕਿ ਮੈਂ 30 ਸਾਲ ਤੋਂ ਇਸ ਚੈਨਲ ਤੇ ਬ੍ਰੌਡਕਾਸਟਿੰਗ ਦੇ ਖੇਤਰ ਵਿਚ ਮੇਰਾ ਸਫ਼ਰ ਇੱਥੋਂ ਸ਼ੁਰੂ ਹੋਇਆ 30 ਸਾਲ ਸਾਨੂੰ ਇੰਨਾ ਵੱਡਾ ਰਿਸਪਾਂਸ ਕਦੇ ਇਨ੍ਹਾਂ ਏਰੀਆ ਚੋਂ ਨਹੀਂ ਸੀ ਮਿਲਿਆ ਜਿਹੜੇ ਏਰੀਏ ਦੇ ਵਿਚ ਸਾਨੂੰ ਫੋਨ ਕਰਕੇ ਤੁਸੀਂ ਦੱਸ ਰਹੇ ਹੋ ਕਿ ਅਸੀਂ ਇਧਰ ਇਧਰ ਸੁਣਿਆ ਮੈਂ ਪਹਿਲਾਂ ਬੇਨਤੀ ਕਰਦਾ ਕਿ ਇਸ ਵਕਤ ਇਹਦੀ ਥੋੜੀ ਜਿਹੀ ਆਵਾਜ਼ ਤੁਹਾਨੂੰ ਘੱਟ ਸੁਣਾਈ ਦੇ ਰਹੀ ਹੋਗੀ ਕਿਤੇ ਡਿਸਟਰਬੈਂਸ ਸੁਣਾਈ ਦੇ ਰਹੀ ਹੋਗੀ ਉਸ ਲਈ ਖਿਮਾ ਦੇ ਜਾ ਚੁੱਕਾਂ ਸਾਰਿਆਂ ਨੂੰ ਅਸੀਂ ਖੁਸ਼ ਨਹੀਂ ਕਰ ਸਕਾਂਗੇ ਪਰ ਕੋਸ਼ਿਸ਼ ਕਰਾਂਗੇ ਖੁਸ਼ ਕਰਨ ਦਾ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹੈਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵਾਨ ਮੇਜਰ ਮੈਕ ਕਿੰਗ ਸਿਟੀ ਬੈਰੀ ਸਾਈਡ ਤੋਂ ਕਾਲਸ ਆਈਆਂ ਨੇ ਸਕਾਰਬਰੋ ਮਾਰਕਮ ਪਿਕਰਿੰਗ ਏਜਸ ਗੋਲਫ ਅਰੋੜਾ ਸਾਈਡ ਇਹ ਇਨ੍ਹਾਂ ਗਲੀਆਂ ਤੇ ਇਨ੍ਹਾਂ ਸੜਕਾਂ ਦੇ ਵਿਚ ਸੁਣਿਆ ਗਿਆ ਨਿਊ ਮਾਰਕੀਟ ਓਰੇਲੀਆ ਤੋਂ 35 ਕਿਲੋਮੀਟਰ ਦੂਰ ਟੈਕਸਟ ਮੈਸੇਜ ਆਇਆ ਸੁਣਦੇ ਪਏ ਹਾਂ ਔਰੰਜ ਬਿਲ ਤੇ ਕਿਚਨਰ ਜਿਹੜਾ ਹੈ ਅਪ ਨੌਰਥ ਜਾਂਦਿਆਂ ਵੀ ਕਾਲਸ ਆਈਆਂ ਨੇ ਅੱਜ ਨਿਜਰ ਸਾਹਿਬ ਦੀਆਂ ਉਨ੍ਹਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੁਣ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਬਹੁਤ ਸਾਰੇ ਵੀਰਾਂ ਨੇ ਸਾਨੂੰ ਆਪਣੀ ਟਾਈਮਿੰਗ ਬਾਰੇ ਪੁੱਛਿਆ ਸੋ ਅਸੀਂ ਇਹ ਦੱਸ ਦਈਏ ਕਿ ਕਮਿਊਨਿਟੀ ਨੂੰ ਅਸੀਂ ਗਵਾਹ ਬਣਾ ਕੇ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸੀਟ ਤੇ ਬੈਠ ਗਿਆ ਜਿਹਨੇ ਪਹਿਲਾਂ ਕੰਟਰੈਕਟ ਸਾਈਨ ਕਰ ਲਿਆ ਕਿਉਂਕਿ ਸਾਡੇ ਰੂਲ ਐਂਡ ਰੈਗੂਲੇਸ਼ਨ ਉਹੀ ਰਹਿਣਗੇ ਜੋ 70 ਸਾਲ ਤੋਂ 1320 AM ਤੇ ਪਹਿਲਾਂ ਅਸੀਂ ਜਿਨ੍ਹਾਂ ਨੂੰ ਫਾਲੋ ਕੀਤਾ ਉਵੇਂ ਤੁਸੀਂ ਫਾਲੋ ਕਰਨਾ ਬੋਲਣ ਦੀ ਕੋਈ ਪਾਬੰਦੀ ਨਹੀਂ ਹੈ ਤੁਹਾਡੇ ਕੋਲ ਪ੍ਰੂਫ ਸਬੂਤ ਹੋਣੇ ਚਾਹੀਦੇ ਨੇ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਅੱਛੇ ਹੋਸਟ ਜਿਹੜੇ ਨੇ ਅਸੀਂ ਘੱਟ ਨਹੀਂ ਕੀਤਾ ਅਸੀਂ ਸੱਚ ਨੂੰ ਸੱਚ ਕਹਿਣ ਦਾ ਹਮੇਸ਼ਾ ਹੀ ਯਤਨ ਕੀਤਾ ਅੰਜੂ ਜੀ ਗੁਆਹ ਨੇ ਇਸ ਗੱਲ ਦੇ ਤੁਹਾਨੂੰ ਵੀ ਕੋਈ ਬੈਰੀਕੇਡ ਨਹੀਂ ਹੈ ਤੁਹਾਡੀ ਆਜ਼ਾਦੀ ਪੂਰੀ ਹੋਵੇਗੀ ਤੁਹਾਨੂੰ ਆਜ਼ਾਦੀ ਦਾ ਨਿੱਘ ਮਾਣਨ ਦਾ ਮੌਕਾ ਮਿਲੇਗਾ ਉਸੇ ਤਰ੍ਹਾਂ ਜਿਵੇਂ ਸੀਜਮਆਰ 1320 AM ਦੀ ਪੁਰਾਣੀ ਮੈਨੇਜਮੈਂਟ ਨੇ ਦਿੱਤਾ ਪਰ ਤੁਹਾਡੇ ਕੋਲ ਪ੍ਰੂਫ ਸਬੂਤ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਸਾਨੂੰ ਹੋਸਟ ਜਿਹੜੇ ਨੇ ਮੋਸਟ ਵੈਲਕਮ ਹੈ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਗੱਲ ਹੈ ਕਿਉਂਕਿ ਹੁਣ ਆਲਮੋਸਟ ਇਹਦੀ ਜਿਹੜੀ ਹੈ ਜੀ ਟੈਸਟਿੰਗ ਪੀਰੀਅਡ ਉਗਣ ਹੋਣ ਵਾਲਾ ਅਕਤੂਬਰ 3 ਨੂੰ ਆਪਣੀ ਸੀਟ ਤੇ ਬਿਰਾਜਮਾਨ ਹੋ ਗਏ ਨੇ ਬਹੁਤ ਵਧੀਆ ਨੌਲੇਜੇਬਲ ਪ੍ਰੋਗਰਾਮ ਲੈ ਕੇ ਆਉਂਦੇ ਨੇ ਵੀਰ ਗੁਰਿੰਦਰ ਆਲੂਵਾਲੇ ਜੀ ਤੇ ਪਰਮਜੀਤ ਸਿੰਘ ਜੀ ਬਿਰਦੀ ਸਾਹਿਬ ਅਕਸਰ ਕਾਲ ਵੀ ਕਰਦੇ ਹੁੰਦੇ ਨੇ ਐਵਰੀ ਸੈਟਰਡੇ ਅਤੇ ਸੰਡੇ ਔਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੀ ਹੋਰ ਸੀਟ ਉਨ੍ਹਾਂ ਨੇ ਮੰਨ ਲਈ ਹੈ ਉਤੇ ਬਹਿਣਗੇ ਕੁਝ ਇੱਕ ਹੋਰ ਨਾਂ ਨੇ ਉਹ ਵੀ ਅਸੀਂ 1-2 ਦਿਨਾਂ ਦੇ ਵਿਚ ਵਿਚ ਤੁਹਾਡੇ ਨਾਲ ਸਾਂਝਾ ਕਰ ਦੇਵਾਂਗਾ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਜੇਕਰ ਤੁਸੀਂ ਪ੍ਰੋਗਰਾਮ ਆਰੰਭ ਕਰਨਾ ਇਨ੍ਹਾਂ ਏਰੀਆ ਦੇ ਵਿਚ ਤੁਹਾਡਾ ਨੰਬਰ ਅਰਸ਼ 416-303-1515 ਪਰੰਤੂ 1320 AM ਦੇ ਵਾਪਸ ਆਉਣ ਦੇ ਨਾਲ ਸਾਡੇ ਜਿਹੜੇ ਰੇਡੀਓ ਬਰਾਡਕਾਸਟਰ ਨੇ ਉਨ੍ਹਾਂ ਦੇ ਚਿਹਰੇ ਤੇ ਰੌਣਕਾਂ ਬੜੀਆਂ ਮੈਂ ਦੇਖ ਰਿਹਾ ਹਾਂਜੀ ਉਨ੍ਹਾਂ ਨੂੰ ਬਹੁਤ ਸਾਰੇ ਬੈਨੀਫਿਟਸ ਮਿਲਣੇ ਸ਼ੁਰੂ ਹੋ ਗਏ ਨੇ ਬੈਸਟ ਆਫ ਲੱਕ ਇੰਜੋਏ ਕਰੋ ਵੇਖ ਲਓ ਅਸੀਂ ਜਿਵੇਂ IPTV ਬਾਕਸ 15-20-18-20-25 ਲੈਂਦੇ ਸੀ ਅਸੀਂ ਕਢਾ ਕੇ ਕੀਮਤਾਂ ਰੱਖਤੀਆਂ ਹਾਂਜੀ ਲੈਸ ਦੈਨ $10 ਕਿਹਾ ਸੀ ਹੁਣ ਸਾਰੇ ਲੈਸ ਦੈਨ $10 ਦਾ ਪਾਠ ਪੜਨਾ ਸ਼ੁਰੂ ਹੋ ਗਏ ਨੇ ਤੇ ਅਸੀਂ ਕੋਸਟ ਟੂ ਕੋਸਟ ਜਿਹੜਾ ਦੇ ਰਹੇ ਹਾਂ 12 ਮਹੀਨੇ ਦਾ $100 ਤੇ 2 ਦਿਨ ਦਾ ਟਰਾਇਲ ਫਰੀ 647-554-5859 ਇਸੇ ਤਰ੍ਹਾਂ ਰੇਡੀਓ ਦੀ ਮਾਰਕੀਟ ਦੇ ਵਿਚ ਵੀ ਹਲਚਲ ਹੋਈ ਪਈ ਆ ਹੋਣੀ ਵੀ ਚਾਹੀਦੀ ਹੈ ਕਿ ਚੰਗੀ ਗੱਲ 905-813-1320 ਤੇ ਤੁਸੀਂ ਕਾਲ ਕਰਨੀ ਹੈ ਔਰ ਗਿਆਨੇਸ਼ ਕੁਮਾਰ ਦਾ ਜਿਹੜਾ ਅਸਤੀਫਾ ਉਸ ਨੂੰ ਲੈ ਕੇ ਕਾਫੀ ਕੁਝ ਹੋ ਰਿਹਾ 8 ਰਾਜਾਂ ਦੇ ਵਿਚ ਪ੍ਰਦਰਸ਼ਨ ਹੈ ਔਰ ਖਾਸ ਤੌਰ ਤੇ ਕਾਕਰੇਜ ਪਾਰਟੀ ਵੀ ਕਾਫੀ ਜਦੋਜਹਿਦ ਕਰ ਰਹੀ ਹੈ ਔਰ ਕੀ ਕਹਿਣਾ ਚਾਹੋਗੇ ਇਸ ਸੰਦਰਭ ਦੇ ਵਿਚ
10: ਹਾਂ ਚੱਲ ਸਰ 2 ਅਕਤੂਬਰ ਤੋਂ ਉਹਨਾਂ ਦਾ ਪੂਰਾ ਤੈਅ ਹੋ ਗਿਆ 2 ਅਕਤੂਬਰ ਤੋਂ ਕਾਕਰੋਚ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਗੀ ਉਹਨਾਂ ਨੇ ਉਹ ਵੱਖ ਵੱਖ ਥਾਵਾਂ ਤੋਂ ਪੁੱਛ ਰਹੇ ਨੇ ਸੋਸ਼ਲ ਮੀਡੀਆ ਤੋਂ ਪੁੱਛ ਰਹੇ ਨੇ ਕਿ ਜਿਹੜਾ ਕਿ ਅਸੀਂ ਇਹ ਜਿਹੜਾ ਕਰਨ ਜਾ ਰਹੇ ਹਾਂ ਤੁਸੀਂ ਨਾਲ ਸਹਿਮਤ ਹੈਗੇ ਹੋ ਤਾਂ ਲੋਕਾਂ ਵੱਲੋਂ ਬੜੇ ਵੱਡੇ ਪੱਧਰ ਤੇ ਸਹਿਮਤੀ ਜਤਾਈ ਜਾ ਰਹੀ ਆ ਤੇ ਸੋਸ਼ਲ ਮੀਡੀਆ ਉੱਤੇ ਬਹੁਤ ਲਹਿਰ ਚੱਲ ਰਹੀ ਹੈ ਕਾਕਰੋਚ ਜਨਤਾ ਪਾਰਟੀ ਦੀ ਇਸ ਮੁੱਦੇ ਤੇ ਕਿ ਹਾਂ ਇਹ ਹੋਣਾ ਚਾਹੀਦਾ ਤੇ ਅਖਿਲੇਸ਼ ਯਾਦਵ ਨੇ ਕਹਿ ਤਾ ਕਿ ਜੀ ਗਿਆਨੇਸ਼ ਕੁਮਾਰ ਦਾ ਜਾਣਾ ਹੀ ਚਾਹੀਦਾ ਕਿ EVM ਵੀ ਜਾਣੀ ਚਾਹੀਦੀ ਆ ਉਹਦੇ ਬੇਸਿਸ ਜ਼ਬਰਦਸਤ ਖਿਲਾਫ਼ ਹੈਗੀਆਂ ਕੱਲ ਵੱਖ ਵੱਖ ਤਰੀਕੇ ਨਾਲ ਜੇ ਆਪਾਂ ਜਿਵੇਂ ਕਿ ਜੈਪੁਰ ਦੇ ਵਿੱਚ ਬਹੁਤ ਜ਼ਿਆਦਾ ਕਾਂਗਰਸੀ ਵਰਕਰਾਂ ਨੇ ਉੱਥੇ ਰੌਲਾ ਰੱਪਾ ਕੀਤਾ, ਬੈਰੀਕੇਡ ਲਾਏ ਸੀ, ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਪਾਣੀ ਦੀਆਂ ਵਿਛਾੜਾਂ ਵੀ ਉੱਥੇ ਮਾਰੀਆਂ ਉਹਨਾਂ ਦੇ ਉੱਤੇ ਕਾਂਗਰਸੀ ਦੇ ਉੱਤੇ। ਤੇ ਇਸੇ ਤਰੀਕੇ ਨਾਲ ਪਟਿਆਲਾ ਦੇ ਵਿੱਚ ਜਿੱਥੇ ਗਿਆਨੇਸ਼ ਕੁਮਾਰ ਦਾ ਪੁਤਲਾ ਸਾੜਿਆ ਗਿਆ ਉੱਥੇ ਹੀ ਉਹਨਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ। ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਉੱਤੇ ਜਿਹੜਾ ਕਾਂਗਰਸ ਨੇ ਗਿਆਨੇਸ਼ ਕੁਮਾਰ ਨੂੰ ਲਾਉਣ ਵਾਸਤੇ ਉਹਦੇ ਖਿਲਾਫ਼ ਕੇਸ ਦਰਜ ਕਰਨ ਵਾਸਤੇ ਵੱਖ ਵੱਖ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਆ ਚਾਵਲਾ ਸਾਹਿਬ ਦੇ। ਜਿਹੜਾ ਗਿਆਨੇਸ਼ ਕੁਮਾਰ ਨੂੰ ਲੈ ਕੇ ਕੱਲ ਵੈਸੇ ਕਾਫੀ ਹੰਗਾਮਾ ਹੋਇਆ ਤੇ ਮਾਮਲਾ ਸੁਪਰੀਮ ਕੋਰਟ ਵਿੱਚ ਲੈ ਗਿਆ, ਸੁਪਰੀਮ ਕੋਰਟ ਚ ਪਟੀਸ਼ਨ ਪਈ ਆ ਤੇ ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਪਟੀਸ਼ਨ ਪਾ ਕੇ ਵੀ ਇੱਕ ਵਿਅਕਤੀ ਨੇ ਮੰਗ ਕੀਤੀ ਆ ਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਤੁਸੀਂ ਉੱਥੋਂ ਚਲਦਾ ਕਰੋ, ਦੇਸ਼ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਦੇਸ਼ ਵਿਰੋਧ ਚ ਹੈ ਉਹਦੇ। ਤੇ ਸੁਪਰੀਮ ਕੋਰਟ ਨੇ ਅਜੇ ਐਕਸੈਪਟ ਨਹੀਂ ਕੀਤੀ ਜਾਂ ਅਜੇ ਸਾਹਮਣੇ ਨੇ ਸਾਡੇ ਆਈ ਉਹ ਜਿਹੜੀ ਪਟੀਸ਼ਨ ਹੈਗੀ ਆ ਉਸ ਸੰਦਰਭ ਦੇ ਵਿੱਚ ਦੇਖੋ ਸੁਪਰੀਮ ਕੋਰਟ ਕਿਹੋ ਜਿਹਾ ਕੰਮ ਕਰਦਾ। ਵੈਸੇ ਹੈਰਾਨੀਜਨਕ ਗੱਲ ਇਹ ਆ ਕਿ ਜਦੋਂ ਇਹ ਸੁਣਵਾਈ ਹੋ ਰਹੀ ਹੈ, ਪਹਿਲਾਂ ਸੁਣਵਾਈ ਹੋਈ ਹੈ ਇਹਨਾਂ ਕੇਸਾਂ ਦੀ ਜਿਹੜਾ ਕਿ ਐਸ ਆਈ ਆਰ ਦਾ ਮਾਮਲਾ ਸੀਗਾ, ਤੇ ਉਹਦੇ ਵਿੱਚ ਕਮਾਲ ਮੈਨੂੰ ਉਦੋਂ ਲੱਗੀ ਜਦੋਂ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ 16ਵੇਂ ਨੰਬਰ ਤੇ ਬੈਠੇ ਜੱਜ ਮਿਸਟਰ ਸ਼ਰਮਾ ਨੇ ਉਹਨਾਂ ਨੂੰ ਦਿੱਤਾ ਕੇਸ ਉਹ, ਤੇ ਉਹਨਾਂ ਨੂੰ ਕੇਸ ਕਿਉਂ ਦਿੱਤਾ ਇਹਦੇ ਪਿੱਛੇ ਜਦੋਂ ਅਸੀਂ ਗਏ ਵੀ ਉਹ ਦਿੱਤਾ ਕਿ ਉਹਦੇ ਉਹਦੇ ਕੇਸ ਦੇਣ ਦਾ ਕਾਰਨ ਕੀ ਹੈ, ਤੇ ਬੜੀ ਬੜੀ ਉਹਦੀ ਆਲੋਚਨਾ ਹੋ ਰਹੀ ਹੈ ਸਾਡੇ ਚੀਫ ਜਸਟਿਸ ਸਾਹਿਬ ਦੀ ਆਲੋਚਨਾ ਹੋ ਰਹੀ ਹੈ ਕਈ ਵੱਡੇ ਪੱਧਰ ਤੇ। ਉਹਨੂੰ ਤਾਂ ਦਿੱਤਾ ਕਿਉਂਕਿ ਜਿਹੜਾ ਉਹ ਮਿਸਟਰ ਸ਼ਰਮਾ ਹੈਗਾ ਜਿਹਨੇ ਕੇਸ ਦੀ ਸੁਣਵਾਈ ਕਰ ਰਿਹਾ ਉਹ ਐਸ ਆਈ ਆਰ ਦੇ ਮਾਮਲੇ ਦੇ ਵਿੱਚ, ਉਹਦਾ ਮੁੰਡਾ ਖੁਦ ਚੋਣ ਕਮਿਸ਼ਨ ਦਾ ਵਕੀਲ ਹੈ, ਤੇ ਉਹ ਚੋਣ ਜਿਹੜਾ ਚੋਣ ਕਮਿਸ਼ਨ ਦਾ ਵਕੀਲ ਹੈ ਇਹ ਤਾਂ ਨਿਯਮਾਂ ਦੇ ਹੈ ਹੀ ਉਲਟ ਵੀ ਚੋਣ ਕਮਿਸ਼ਨ ਦਾ ਵਕੀਲ ਜਿਹੜਾ ਹੈਗਾ ਉਸਦਾ ਬਾਪ ਉਸੇ ਕੇਸ ਦੀ ਸੁਣਵਾਈ ਕਰੇ, ਇਹ ਤਾਂ ਵੈਸੇ ਨਹੀਂ ਹੋਣਾ ਚਾਹੀਦਾ। ਤੇ ਇਹ ਕਿਉਂ ਦਿੱਤਾ ਗਿਆ, ਇਸ ਕਰਕੇ ਇਹਨਾਂ ਦੀ ਕਾਫੀ ਲਾਭਾ ਹੋ ਰਹੀ ਹੈ ਭਾਰਤ ਵਿੱਚ ਕਈ ਥਾਂ। ਕਈ ਟੀਵੀ ਚੈਨਲ ਤਾਂ ਸਪਸ਼ਟ ਹੀ ਕਹਿ ਚੁੱਕੇ ਆ ਜਿਹੜੇ ਕਿ ਗੋਦੀ ਮੀਡੀਆ ਵਾਲੇ ਨਹੀਂ ਹੈਗੇ ਵੀ ਇਹ ਚੀਫ ਜਸਟਿਸ ਸਾਹਿਬ ਕਰ ਕੀ ਰਹੇ ਨੇ ਸਾਡੇ, ਤੇ ਹੁਣ ਚੀਫ ਜਸਟਿਸ ਸਾਹਿਬ ਕੋਲੇ ਇਹ ਜਾਣਾ ਹੈ ਫੈਸਲਾ, ਤੇ ਕਿਤੇ ਤਾਂ ਨਾ ਗਿਆ ਹੋਵੇ ਫੈਸਲਾ ਕਿ ਮਾਮਲੇ ਰੱਦ ਕਰ ਦੋ ਆਪਾਂ ਗਿਆਨੇ ਉਹ ਜਿਹੜੇ ਕਿ ਚੀਫ ਜਸਟਿਸ ਸਾਹਿਬ ਕਹਿ ਦੇਣ ਜੀ ਇਹ ਤਾਂ ਮੁੱਦਾ ਹੀ ਨੀ ਹੈਗਾ, ਤੁਸੀਂ ਇਹਨੂੰ ਬਿਨਾਂ ਬਦਲੇ ਗਿਆਨੇਸ਼ ਕੁਮਾਰ ਨੂੰ ਬਦਨਾਮ ਕਰ ਰਹੇ ਹੋ, ਤੇ ਉਹ ਇਹ ਗੱਲ ਕਹਿ ਦੇਵੇ ਤੇ ਪੂਰੇ ਭਾਰਤ ਵਿੱਚ ਸੁਪਰੀਮ ਕੋਰਟ ਦੀ ਗੱਲ ਸੁਣੀ ਜਾਏਗੀ। ਕਿਤੇ ਏਦਾਂ ਨਾ ਕਰਨ ਵਾਸਤੇ ਉਹ ਪਟੀਸ਼ਨ ਗਈ ਹੋਵੇ, ਇਹ ਵੀ ਲੋਕਾਂ ਦੇ ਵਿੱਚ ਤੌਖਲਾ ਬਣਿਆ ਹੋਇਆ। ਤੇ ਬਾਕੀ ਗਿਆਨੇਸ਼ ਕੁਮਾਰ ਦੇ ਪੱਖ ਵਿੱਚ ਬੀਜੇਪੀ ਦੇ ਸੰਬਤ ਪਾਤਰਾ ਆਏ ਆ ਤੇ ਦੀਪੀਕੇ ਅਭਿਜੀਤ ਦੀਪਕੇ ਇਹ ਗੱਲ ਕਹਿੰਦੇ ਆ, ਕਹਿੰਦੇ ਸਾਨੂੰ ਹੈਰਾਨੀ ਹੋ ਰਹੀ ਆ, ਅਸੀਂ ਤਾਂ ਚੋਣ ਕਮਿਸ਼ਨ ਦੇ ਖਿਲਾਫ਼ ਬੋਲ ਰਹੇ ਹਾਂ ਤੇ ਪਰ ਸੰਬਤ ਪਾਤਰਾ ਚੋਣ ਕਮਿਸ਼ਨ ਦੇ ਪੱਖ ਚ ਬੋਲ ਰਹੇ ਨੇ। ਕਹਿੰਦਾ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਕਿ ਚੋਣ ਕਮਿਸ਼ਨ ਦੇ ਕੁਰਸੀ ਤੇ ਬਹਿ ਜਾਣ ਜਾ ਕੇ ਸੰਬਤ ਪਾਤਰਾ ਜਾਂ ਚੋਣ ਕਮਿਸ਼ਨ ਬੀਜੇਪੀ ਬਣ ਜਾ। ਸਾਨੂੰ ਕਹਿੰਦਾ ਇਹ ਸਮਝ ਨਹੀਂ ਆ ਰਹੀ ਵੀ ਉਹ ਕੀ ਇਹ ਚੱਲ ਕੀ ਰਿਹਾ ਦੇਸ਼ ਵਿੱਚ।
7: ਆਪੇ ਮੇਰੇ ਜੀਬੂ ਜੀ, ਆਪੇ ਮੇਰੇ ਬੱਚੇ, ਜਿਹੜੋ ਕਹਿੰਦੇ ਸਵਾਲ ਤੇ ਅਸੀਂ ਕਰਦੇ ਪਏ ਆ ਗਣੇਸ਼ ਕੁਮਾਰ ਦੇ ਅਸਤੀਫੇ ਦੀ, ਤੇ ਵਾਕਈ ਗੱਲ ਆ ਕਿ ਬੀਜੇਪੀ ਵਾਲਿਆਂ ਨੂੰ ਤਾਂ ਇਹਦੇ ਉੱਤੇ ਜਿਹੜਾ ਹੈ ਮਤਲਬ ਦੁੱਧ ਪਾਣੀ ਦਾ ਪਾਣੀ ਹੋਣ ਵਾਸਤੇ ਵੇਟ ਕਰਨਾ ਚਾਹੀਦਾ। ਉਹ ਆਪੇ ਹੀ ਜਿਹੜੇ ਨੇ ਭੁੜਕ ਭੁੜਕ ਥੱਲਿਓਂ ਬਾਹਰ, ਜਿਵੇਂ ਸਾਡੇ ਉਧਰ ਕੱਲ ਕਹਿੰਦੇ ਸੀਗੇ ਜੀ ਰਾਸ਼ਟਰਪਤੀ ਕੋਲ ਚਲ ਜਾਂਦਾ, ਹੁਣ ਰਾਸ਼ਟਰਪਤੀ ਕੋਲ ਜਾਂਦਾ ਤੇ ਕੀ ਬਣਨਾ ਸੀਗਾ, ਦੋ ਚਾਰ ਸਾਲ ਪੰਜ ਸਾਲ ਉਹ ਠੰਡੇ ਬਸਤੇ ਚ ਪਿਆ ਰਹਿੰਦਾ, ਹੁਣ ਕੁਝ ਨਾ ਕੁਝ ਰੌਲਾ ਰੱਪਾ ਪਿਆ ਤੇ ਹੁਣ ਤੁਸੀਂ ਸੱਪ ਜਿਹੜਾ ਹੋਰ ਕੱਢ ਮਾਰਿਆ ਕਿ ਸ਼ਰਮਾ ਜੀ ਨੂੰ ਦੇ ਦਿੱਤਾ, ਸ਼ਰਮਾ ਜੀ ਕਿਹੜੇ ਤੇ ਗਾਂ ਉਹਨਾਂ ਦਾ ਬੇਟਾ ਜਿਹੜਾ ਵਾ ਉਹਨਾਂ ਦਾ ਵਕੀਲ ਹੈ, ਕਿਆ ਬਾਤ ਹੈ ਜੀ। ਫਿਰ ਆਪੇ
10: ਸਾਰੇ ਸ਼ਰਮੇ ਨੇ ਨਾ, ਜਿਹੜਾ ਸਾਡਾ ਚੀਫ ਜਸਟਿਸ ਸਾਹਿਬ ਉਹ ਸ਼ਰਮੇ ਨੇ ਨਾ ਜੀ, ਉਹ ਵੀ ਸ਼ਰਮਾ ਜੀ ਨੇ ਤੇ ਸ਼ਰਮਾ ਜੀ ਕੋਲ ਕੇਸ ਚਲਾ ਗਿਆ, ਸ਼ਰਮਾ ਜੀ ਵਕੀਲ ਨੇ, ਸ਼ਰਮਾ ਜੀ ਹੋਈ ਪਈ ਆ ਜੀ।
7: ਹਾਂ ਤੇ ਸ਼ਰਮਾ ਜੀ ਦੇ ਬੇਟੇ ਜਿਹੜੇ ਨੇ ਜੀ ਉਹ ਚੋਣ ਕਮਿਸ਼ਨ ਦੇ ਵਕੀਲ ਨੇ ਤੇ ਬਾਪੂ ਜੱਜ। ਆ ਲੋ ਕਰ ਲੋ ਗੱਲ 9 5 8 1 3 1 3 2 0 ਕਾਲਰ ਨੇ ਮੇਰੇ ਨਾਲ ਤੇ ਕਾਲ ਲੈਣ ਤੋਂ ਪਹਿਲਾਂ ਮੈਂ ਦੱਸ ਦਵਾਂ ਜੀ ਸਾਨੂੰ ਤੁਹਾਡੀ ਫੀਡਬੈਕ ਦੀ ਜ਼ਰੂਰਤ ਹੈ ਤੇ ਫੀਡਬੈਕ ਦਿੰਦੇ ਸਮੇਂ ਕਿਸੇ ਰੇਡੀਓ ਦਾ ਨਾਮ ਨਾ ਲਿਓ, ਸਾਨੂੰ ਕੋਈ ਇਤਰਾਜ਼ ਨਹੀਂ ਤੇ ਪਰ ਹੋ ਸਕਦਾ ਕਿਸੇ ਨੂੰ ਕੋਈ ਇਤਰਾਜ਼ ਹੋਵੇ, ਇਸ ਕਰਕੇ ਅਸੀਂ ਖਿਮਾ ਚਾਹਾਂਗੇ। ਤੁਸੀਂ ਦੱਸ ਸਕਦੇ ਹੋ ਸਾਨੂੰ ਆਫ ਦੀ ਏਅਰ, ਅਸੀਂ ਜ਼ਰੂਰ ਉਹ 'ਤੇ ਵਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਕਿ ਦੂਸਰਾ ਸਾਡੀ ਟੈਰੀਟੋਰੀ ਦੇ ਵਿੱਚ ਤੁਰਿਆ ਫਿਰਦਾ ਹੋਵੇ, ਅਸੀਂ ਉਹਨਾਂ ਦੀ ਟੈਰੀਟੋਰੀ 'ਚ ਨਾ ਹੋਈਏ। ਕਿਉਂ ਅੰਜੂ ਜੀ? ਕਿਉਂਕਿ ਰਾਤ ਨੂੰ ਇਹਦੀ ਅਸੀਂ ਤੇ ਕੱਲਾ ਕੱਲਾ ਪੇਪਰ, ਕੱਲਾ ਕੱਲਾ ਸ਼ਬਦ, ਕੱਲਾ ਕੱਲਾ ਲਫ਼ਜ਼ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ। ਅਸੀਂ ਇੱਕ ਤਾਂ ਹੈ ਨਵੇਂ, ਹਰ ਕਦਮ ਸਾਡੇ ਆਪਣੇ ਵਕੀਲ ਜਿਹੜੇ ਐਕਸਪਰਟ ਵਕੀਲ, ਐਕਸਪਰਟ ਇੰਜੀਨੀਅਰ ਜਿਹੜੇ ਨੇ, ਕਿੱਥੋਂ ਅਸੀਂ ਕੀ ਲਿਆ, ਕਿੱਥੋਂ ਅਸੀਂ ਕੀ ਕਰ ਰਹੇ ਹਾਂ, ਕੀ ਕਰ ਰਹੇ ਹਾਂ, ਡੈਫੀਨੇਟਲੀ 100% ਅਸੀਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲਾਂਗੇ ਤੇ ਅਗਾਂਹ ਵੀ ਚੱਲਾਂਗੇ ਤੇ ਚੱਲਦੇ ਰਹਾਂਗੇ। ਤੇ ਆਓ ਫਿਰ ਆਪਾਂ ਕੁਝ ਕਾਲਸ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ। ਹੈਲੋ
11: ਹੈਲੋ
7: ਸਤਿ ਸ੍ਰੀ ਅਕਾਲ
11: ਮੈਂ ਦੱਸਣਾ ਜੀ ਕਿ ਪਿਛਲੇ ਦਿਨ ਤਾਂ ਬੜਾ ਵਧੀਆ ਚੱਲਦਾ ਸੀ ਆਪਣਾ ਜੈਨ ਫਿੰਚ ਵੈਸਟਰਨ ਤੇ
7: ਅੱਜ ਹੈਗੀ ਅੱਜ ਸਾਨੂੰ ਪਤਾ ਹੈ ਉਹ ਲੱਗੇ ਹੋਏ ਨੇ ਮਿਸਤਰੀ ਥੈਂਕ ਯੂ ਜਨਾਬ ਲਵ ਯੂ ਥੈਂਕ ਯੂ ਹਾਂਜੀ ਅਗਲਾ ਕੁਸ਼ਚਨ
9: ਜੀ ਕਿਦਾ ਜੀ ਬਿਹਾਰ ਦੇ ਵਿਚੋਂ ਇਕ ਬਹੁਤ ਹੀ ਹੈਰਾਨ ਜਨਕ ਕੰਸਰਨਿੰਗ ਖਬਰ ਆ ਰਹੀ ਹੈ ਕਿ ਬਿਹਾਰ ਦੇ ਵਿਚ ਕੁਵਾਰੀ ਕੁੜੀਆਂ ਦੇ ਉੱਤੇ ਸੰਕਟ ਚੱਲ ਰਿਹਾ
7: ਇੱਕ ਕਾਲ ਲੈ ਲਈਏ ਪਹਿਲਾਂ
9: ਜੀ ਹਾਂਜੀ
7: ਦੇਖਦੇ ਸਾਡੇ ਨਾਲ ਨੈਕਸਟ ਕਾਲਰ ਜਿਹੜੇ ਨੇ ਦੋ ਲਾਈਨਾਂ ਫਲੈਸ਼ ਹੋ ਰਹੀਆਂ ਨੇ ਇਕੱਠੀਆਂ ਜੁੜ ਜਾਂਦੀਆਂ ਕਿਸੇ ਵੇਲੇ ਚਲੋ ਵੈਲਕਮ ਜੀ ਹੈਲੋ ਚਲੋ ਨਹੀਂ ਕਰਵਾ ਜੀ
9: ਜੀ ਕਿਤੇ ਜੀ ਮੈਂ ਗੱਲ ਕਰ ਰਹੀ ਸੀ ਕੁਵਾਰੀ ਕੁੜੀਆਂ ਦਾ ਸੰਕਟ ਜੋ ਬਿਹਾਰ ਦੇ ਵਿਚ ਚੱਲ ਰਿਹਾ ਹੈਗਾ ਔਰ ਉੱਥੇ ਜਿਹੜੇ ਅਸ਼ਟ ਵਿਨਾਇਕ ਮਲਟੀ ਸਪੈਸ਼ਲਿਟੀ ਹਸਪਤਾਲ ਹੈਗਾ ਉੱਥੋਂ ਵੀ ਉਦਾਂ ਦੇ ਮੈਨੇਜਰ ਨੀਰਜ ਦਾ ਵੀ ਬਿਆਨ ਚੱਲ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ
10: ਇਹਨਾਂ ਜੀ ਮੱਧ ਪ੍ਰਦੇਸ਼ ਬਿਹਾਰ ਯੂਪੀ ਇਹ ਤਿੰਨ ਸੂਬਿਆਂ ਦੇ ਵਿਚ ਵੈਸੇ ਤਾਂ ਇਹ ਹੋਰ ਸੂਬਿਆਂ ਦੇ ਵਿਚ ਵੀ ਚੱਲ ਰਿਹਾ ਕੰਮ ਪਰ ਇਹਨਾਂ ਸੂਬਿਆਂ ਦੀ ਗੱਲਾਂ ਖਾਸ ਕਰਕੇ ਬਾਹਰ ਆ ਰਹੀਆਂ ਨੇ
9: ਜੀ
10: ਤੇ ਜਿਵੇਂ ਪਹਿਲਾਂ ਨੇਪਾਲ ਦੀਆਂ ਕੁੜੀਆਂ ਲਿਆ ਕੇ ਬੱਚਿਆਂ ਨੂੰ ਗੋਰੇ ਬੱਚੇ ਪੈਦਾ ਕਰਨ ਦੀ ਗੱਲ ਚੱਲੀ ਸੀਗੀ ਆਪਾਂ ਗੱਲ ਖਬਰ ਸਾਂਝੀ ਵੀ ਕੀਤੀ ਸੀ ਆਪਣੇ ਮੰਚ ਤੇ ਤੇ ਆਹ ਹੁਣ ਇੱਕ ਬੜਾ ਨਵਾਂ ਸੱਪ ਕੱਢ ਮਾਰਿਆ ਇੱਕ ਮੀਡੀਆ ਸੰਸਥਾਨ ਨੇ ਆਪਣਾ ਪੂਰਾ ਕਰਕੇ ਸਟਿੰਗ ਆਪਰੇਸ਼ਨ ਤੇ ਉਹਨਾਂ ਨੇ ਇਹ ਅਸ਼ਟ ਵਿਨਾਇਕ ਮਲਟੀ ਸਪੈਸ਼ਲਿਸਟ ਹਾਸਪਿਟਲ ਹੈਗਾ ਜੀ ਬਿਹਾਰ ਦੇ ਵਿਚ ਖਾਸ ਕਰ ਪਟਨਾ ਦੇ ਵਿਚ ਮੇਰੇ ਖਿਆਲ ਚ ਹੈਗਾ ਇਹਦਾ ਮੈਨੇਜਰ ਹੈ ਨੀਰਜ ਕੁਮਾਰ ਉਹਦੇ ਨਾਲ ਟਾਕ ਹੋ ਰਹੀ ਆ ਸਟਿੰਗ ਆਪਰੇਸ਼ਨ ਦੇ ਵਿਚ ਉਹ ਕਹਿੰਦਾ ਜੀ ਅਸੀਂ ਬਿਲਕੁਲ ਇੱਥੇ ਕਈ ਵਾਰੀ ਕੁੜੀਆਂ ਜਿਹੜੀਆਂ ਆਉਂਦੀਆਂ ਨੇ ਕੁਆਰੀਆਂ ਕੁੜੀਆਂ ਆਉਂਦੀਆਂ ਨੇ ਤੇ ਉਹਨਾਂ ਦੇ ਕਈ ਕੁੜੀਆਂ ਨਾਲ ਰੇਪ ਵੀ ਹੁੰਦੇ ਆ ਜੀ ਕਹਿੰਦੇ ਕਈ ਕੁੜੀਆਂ ਦੇ ਆਪਣਾ ਗਰਭਵਤੀ ਹੁੰਦੀਆਂ ਨੇ ਤੇ ਅਸੀਂ ਉਹਨਾਂ ਦਾ ਲਾਭ ਉਹਨਾਂ ਦਾ ਫਾਇਦਾ ਕਰਦੇ ਹਾਂ ਕੁੜੀਆਂ ਦਾ ਅਸੀਂ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਸੁਰੱਖਿਅਤ ਤਰੀਕੇ ਨਾਲ ਬੱਚੇ ਉਹਦੇ ਹੁੰਦੇ ਆ ਤੇ ਫਿਰ ਉਹ ਬੱਚਿਆਂ ਦਾ ਜੇ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਅਸੀਂ ਵੇਚ ਦਿੰਦੇ ਹਾਂ ਬੱਚਿਆਂ ਨੂੰ ਨੀਰਜ ਕੁਮਾਰ ਕਹਿੰਦਾ ਉਹ ਕਹਿੰਦੇ ਕਿੰਨੇ ਕੁ ਬੱਚੇ ਤੁਸੀਂ ਹੁਣ ਤੱਕ ਵੇਚੇ ਆ ਕਹਿੰਦਾ 550 ਦਾ ਅੰਕੜਾ ਸਾਡਾ ਹੈਗਾ ਇਸ ਟਾਈਮ ਪਿਛਲੇ ਸਾਲ ਤੋਂ 550 ਬੱਚਾ ਤਾਂ ਵੇਚਿਆ ਜਾ ਚੁੱਕਿਆ ਤੇ ਫਿਰ ਇੱਕ ਹੋਰ ਹਸਪਤਾਲ ਦਾ ਉਹਨਾਂ ਨੇ ਕੀਤਾ ਜ਼ਿਕਰ ਤਕਰੀਬਨ 1000 ਤੋਂ ਲੈ ਕੇ 1200 ਬੱਚੇ ਜਿਹੜੇ ਬਿਹਾਰ ਦੇ ਵਿੱਚ ਕੁਆਰੀਆਂ ਕੁੜੀਆਂ ਦੇ ਵੇਚੇ ਜਾ ਚੁੱਕੇ ਆ ਇਸ ਸੰਦਰਭ ਦੇ ਵਿੱਚ ਭਾਵੇਂ ਕਿ ਸਰਕਾਰ ਨੇ ਅਜੇ ਤੱਕ ਕੋਈ ਕੁਛ ਨਹੀਂ ਕੀਤਾ ਸਰਕਾਰ ਮੂਗਦਸਕ ਬਣੀ ਹੋਈ ਆ ਬਿਹਾਰ ਦੀ ਉਹਨੇ ਕੋਈ ਐਡੀ ਵੱਡੀ ਗੱਲ ਨਹੀਂ ਕੀਤੀ ਪਰ ਕੁੜੀਆਂ ਦੇ ਵੱਖ ਨਾਂ ਨਹੀਂ ਲਿਖੇ ਕੁੜੀਆਂ ਉਹਨਾਂ ਨੇ ਮੀਡੀਆ ਨੇ ਉਹਨਾਂ ਦੇ ਵਿੱਚ ਲਿਖਿਆ ਵੀ ਨਕਲੀ ਨਾਂ ਹੈਗਾ ਤੇ ਪਰ ਹਸਪਤਾਲ ਦਾ ਨਾਂ ਸਪਸ਼ਟ ਲਿਖਿਆ ਉਹਨਾਂ ਨੇ ਤੇ ਜਿਹੜਾ ਦਲਾਲ
12: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ
10: ਫਲਾਣੀ ਕੁੜੀ ਦਾ ਬੱਚਾ ਇਦਾਂ ਵੇਚਿਆ ਗਿਆ ਫਲਾਣੀ ਇਦਾਂ ਮਤਲਬ ਕਿ ਬੜੀ ਦਰਦਨਾਕ ਤੇ ਬਹੁਤ ਘਨਾਉਣੀ ਤਸਵੀਰ ਹੈ ਬਿਹਾਰ ਦੇ ਇਸ ਕੁਆਰੀਆਂ ਕੁੜੀਆਂ ਦੇ ਸੰਕਟ ਦੀ ਬਹੁਤ ਘਨਾਉਣੀ ਇਹ ਘਨਾਉਣੀ ਤਸਵੀਰ ਦਿੱਲੀ ਵਿੱਚ ਵੀ ਹੈਗੀ ਆ ਦਿੱਲੀ ਵਿੱਚ ਸਰਕਾਰ ਨੇ ਤਾਂ ਬਹੁਤਾ ਕੰਮ ਨਹੀਂ ਕੀਤਾ ਸਰਕਾਰ ਨੇ ਕਿਉਂਕਿ ਉੱਥੇ ਜਬਰ ਜਨਾਹ ਕਈ ਕੁੜੀਆਂ ਨਾਲ ਹੋ ਚੁੱਕੇ ਨੇ ਬੱਸ ਦੇ ਵਿੱਚ ਗੈਂਗਰੇਪ ਹੋਇਆ ਤੇ ਹੋਰ ਕਈ ਕੁੜੀਆਂ ਨਾਲ ਹੋ ਚੁੱਕੇ ਨੇ ਕੱਲ ਸੁਪਰੀਮ ਕੋਰਟ ਨੇ ਆਪੇ ਨੋਟਿਸ ਲੈ ਲਿਆ ਉਸ ਮੁੱਦੇ ਤੇ ਦਿੱਲੀ ਸਰਕਾਰ ਨੂੰ ਖਿੱਚ ਲਿਆ ਤੇ ਉਹ ਕਹਿੰਦੇ ਵੀ ਤੁਸੀਂ ਇੰਨਾ ਕੁੜੀਆਂ ਨਾਲ ਜਬਰ ਜਨਾਹ ਹੋ ਜਾਂਦੇ ਆ ਕੁਆਰੀਆਂ ਕੁੜੀਆਂ ਨਾਲ ਹੋ ਜਾਂਦੇ ਆ ਜਬਰ ਜਨਾਹ ਤੇ ਨਾਬਾਲਗ ਕੁੜੀਆਂ ਨਾਲ ਹੋ ਰਹੇ ਆ ਤੇ ਤੁਸੀਂ ਇਸ ਗੱਲ ਦਾ ਜਵਾਬ ਦਵਾ ਕੇ ਇਹ ਕੱਲ ਸੁਪਰੀਮ ਕੋਰਟ ਨੇ ਵੀ ਦਿੱਲੀ ਦੀਆਂ ਕੁੜੀਆਂ ਨਾਲ ਕੁਆਰੀਆਂ ਕੁੜੀਆਂ ਨਾਲ ਤੇ ਨਾਬਾਲਗ ਧੀਆਂ ਨਾਲ ਹੋ ਰਹੇ ਜਬਰ ਜਨਾਹ ਦੇ ਮਾਮਲੇ ਵਿੱਚ ਉਹਨਾਂ ਦੇ ਖਬਰਾਂ ਦਾ ਨੋਟਿਸ ਸੁਪਰੀਮ ਕੋਰਟ ਨੇ ਆਪ ਹੀ ਲਿਆ ਜੀ
7: ਸਾਡੇ ਨਾਲ ਕਾਲਰ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਔਰ ਉਹਨਾਂ ਦਾ ਕਾਲ ਤੋਂ ਪਹਿਲਾਂ ਮੈਂ ਦੱਸ ਦਾਂ ਕਿ ਨੰਬਰ 905-813-1320 ਲੋਕਲ 647-910-1320 6479-101320 ਅਮਰੀਕਾ 641-741-1919 ਯੂਟਿਊਬ ਫੇਸਬੁੱਕ ਦੇ ਨਾਲ ਸੁਣ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਬਟਨ ਆਨ ਕਰਨਾ ਅਗਾਂਹ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦੀ ਹੋਵਾਂਗੇ IPTV ਬਾਕਸ ਤੇ ਦੇਖ ਰਹੇ ਹੋ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਐਕਸਪਲੋਰਾਂ ਦੇ ਬਾਰੇ ਦੱਸ ਦਿਆ ਕਰੋ ਧੰਨਵਾਦੀ ਹੋਵਾਂਗੇ IPTV ਬਾਕਸ ਦੀ ਸਰਵਿਸ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ 647-543-5858 ਕਾਲਰ ਵੈਲਕਮ ਜੀ
13: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ
7: ਸਤਿ ਸ੍ਰੀ ਅਕਾਲ
13: ਨਿੱਜਰ ਪੌਲ ਬੋਲਦਾ ਸੀ ਮੈਂ ਟੈਕਸੀ ਚਲਾਉਣਾ ਮੈਂ ਏਅਰਪੋਰਟ ਦਾ ਬੰਦਾ ਚੱਕਿਆ ਸੀ ਤੇ ਉਹ ਕਹਿੰਦਾ CNN ਲਾ ਦੇ ਮੈਂ ਕਿਹਾ CNN ਦੂਜਾ ਜਿਹਾ ਕਹਿੰਦਾ ਹੋਊਗਾ ਕਹਿੰਦਾ ਨਹੀਂ ਨਹੀਂ ਇਹ ਕਹਿੰਦਾ 6-star CNN ਲਾ ਕਹਿੰਦਾ ਇਹ 6-star ਆ ਕਹਿੰਦਾ ਇਹ 4 ਇਹਨਾਂ ਦੇ ਪੱਤਰਕਾਰ ਸਟਾਰ ਆ ਤੇ 2 ਜਿਹੜੇ ਨਿਊਜ਼ ਰੀਡਰ ਆਪਣਾ ਆਪਣਾ